0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: Hey, here's some drug impaired driving laws simplified. If police suspect you're driving impaired by drugs, they have the tools to arrest you. First, a roadside test. And if you fail, further testing at the station. Which can lead to your arrest and a criminal conviction for impaired driving. It's not just alcohol, it's drugs too. If you drive high, there will be consequences.
3: Let's keep our roads safe. A message from Met Canada.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: ਸਬਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਅਤੇ ਚਮਕਦਾਰ ਦੇ ਨਾਲ ਨਾਲ ਕਾਫੀ ਬਰਫੀਲੇ ਨਹੀਂ ਕਹਿ ਸਕਦਾ ਕਿਉਂਕਿ ਬਰਫ਼ ਦੇ ਇੰਨੇ ਯੂਜ਼ ਟੂ ਹੋ ਗਏ ਆ ਬਰਫੀਲੇ ਨਾ ਯਾਦ ਆਉਂਦਾ ਪਰ ਚਮਕਦਾਰ ਦਾ ਮਤਲਬ ਧੁੱਪ ਹੁੰਦਾ ਸੋ ਅੱਜ ਕਾਫੀ ਧੁੱਪ ਜਿਹੜੀ ਹੈ ਸੜਕਾਂ ਦੇ ਉੱਤੇ ਪਈ ਹੈ ਜਿਹਦੇ ਕਰਕੇ ਵੈਦਰ ਤਾਂ ਵਧੀਆ ਲੱਗਦਾ ਹੀ ਹੈ ਬਟ ਇਹ ਹੈ ਵੀ ਕਾਫੀ ਲੋਕ ਮੈਂ ਦੇਖ ਰਿਹਾ ਜਗ੍ਹਾ ਜਗ੍ਹਾ ਦੇ ਉੱਤੇ ਘੁੰਮਣ ਫਿਰਨ ਗਏ ਆ ਜ਼ਿਆਦਾਤਰ BC ਦੇ ਵਿੱਚ ਕਿਉਂਕਿ ਬੱਚਿਆਂ ਨੂੰ ਵੀ ਛੁੱਟੀਆਂ ਅਤੇ ਸਾਰੇ ਆਪਣਾ ਇਸ ਗਰਮ ਮੌਸਮ ਦਾ ਪੂਰਾ ਫਾਇਦਾ ਚੁੱਕਦੇ ਪਏ ਆ ਘੁੰਮ ਫਿਰ ਕੇ ਆ ਰਹੇ ਆ ਜਿੱਥੇ ਵੀ ਵੱਧ ਤੋਂ ਵੱਧ ਜਾ ਸਕਣ ਜਾਣ ਆਉਣ ਅਤੇ ਘੁੰਮ ਫਿਰ ਕੇ ਅਤੇ ਆਪਣਾ ਇੰਜੋਏ ਕਰਨ ਸਾਰੇ ਹੀ ਕਰਨੇ ਚਾਹੀਦੇ ਜੇ ਤੁਸੀਂ ਵੀ ਕਿਤੇ ਨਹੀਂ ਗਏ ਤਾਂ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਹਾਲੇ ਕੁਛ ਦਿਨ ਪਏ ਆ ਬੱਚੇ ਜੇ ਨਹੀਂ ਛੋਟੇ ਅਤੇ ਵੱਡਿਆਂ ਬੱਚਿਆਂ ਨਾਲ ਕਿਸੇ ਦੇ ਨਾਲ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ ਨਾ ਉਹਦੇ ਨਾਲ ਜਾ ਸਕਦੇ ਜ਼ਰੂਰੀ ਨਹੀਂ ਬੱਚਿਆਂ ਦੇ ਨਾਲ ਹੀ ਜਾਣਾ ਅਤੇ ਹਰ ਬੰਦਾ ਜਿਹੜਾ ਆਪਣੇ ਦੋਸਤਾਂ ਮਿੱਤਰਾਂ ਨਾਲ ਭੈਣ ਭਰਾ ਜਾਂ ਜਿਹੜੇ ਵੀ ਕੋਈ ਕਿਉਂਕਿ ਬਾਹਰੋਂ ਵੀ ਗੈਸਟ ਕਾਫੀ ਆਉਂਦੇ ਨੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਅਤੇ ਫਿਰ ਉਹ ਸਾਰੇ ਉਹਨਾਂ ਦੇ ਨਾਲ ਵੀ ਘੁੰਮਣਾ ਫਿਰਨਾ ਪਸੰਦ ਕਰਦੇ ਆ ਅਤੇ ਜਾਣਾ ਵੀ ਚਾਹੀਦਾ ਕਿਉਂਕਿ ਵੈਦਰ ਵਧੀਆ ਅਤੇ ਮੈਂ ਦੇਖ ਰਿਹਾ ਸੀ ਆਉਣ ਵਾਲੇ ਕੁਛ ਇੱਕ ਦਿਨ ਜਿਹੜੇ ਨੇ ਉਹ ਫਿਰ ਤੋਂ ਠੰਡੇ ਹੁੰਦੇ ਨਜ਼ਰ ਆ ਰਹੇ ਨੇ ਬਟ ਫੋਰ ਦਾ ਟਾਈਮਿੰਗ ਜਿਹੜਾ ਇਹ ਗਰਮ ਮੌਸਮ ਜਿਹੜਾ ਇਹਨੂੰ ਇੰਜੋਏ ਕਰ ਲਿਆ ਜਾਵੇ ਤਾਂ ਵਧੀਆ ਕਿਉਂਕਿ ਫੁੱਲ ਗਰਮੀ ਜਿਹੜੀ ਹੈ ਉਹ ਘੱਟ ਹੀ ਦਿਨ ਮਿਲਦੀ ਹੈ ਜਿਹੜੀ ਕਿ ਹੁਣ ਤੁਹਾਨੂੰ ਮਿਲ ਰਹੀ ਹੈ ਸੋ ਇਸ ਕਰਕੇ ਇਹਦੇ 'ਤੇ ਇੱਕ ਖਬਰ ਹੋਰ ਆ ਗਈ ਜੀ ਮੀਡੀਆ ਦੇ ਨਾਲ ਰਿਲੇਟਡ ਜਿਹੜੀਆਂ ਨੇ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਕੋਰਸ ਦੀ ਵੀ ਇੱਕ ਖਬਰ ਆ ਗਈ ਵੀ ਕੋਰਸ ਐਂਟਰਟੇਨਮੈਂਟ ਨੇ ਕਿਹਾ ਕਿ ਉਹ ਆਪਣਾ ਸੈਂਟਰਲਾਈਜ਼ ਕਰਨਗੇ ਕੁਛ ਪ੍ਰੋਡਕਸ਼ਨ ਤਾਂ ਕਿ ਗਲੋਬਲ ਨਿਊਜ਼ ਦੀ ਜਿਹੜੀ ਬ੍ਰੋਡਕਾਸਟਿੰਗ ਹੈ ਅਲਬਰਟਾ ਵਾਈਡ ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹ ਡਿਸਕਲੋਜ਼ ਨੰਬਰ ਆਫ ਰੋਲਸ ਜਿਹੜੇ ਨੇ ਉਹ ਕੀਤੇ ਜਾ ਸਕਣਗੇ ਅਤੇ ਕੁਛ ਨਾ ਕੁਛ ਜਿਹੜਾ ਹੈ ਜੀ ਕਿਉਂਕਿ ਜਿਹੜਾ ਟ੍ਰੈਡੀਸ਼ਨਲ ਮੀਡੀਆ ਇਹ ਪਿੱਛੇ ਪਿੱਛੇ ਜਾਂਦਾ ਜਾ ਰਿਹਾ ਜਿਵੇਂ ਜਿਵੇਂ ਸੋਸ਼ਲ ਮੀਡੀਆ ਅਤੇ ਹੋਰ ਬਾਕੀ ਦੇ ਨੈਟਵਰਕ ਦੇ ਉੱਤੇ ਇੰਨੀ ਇਨਫੋਰਮੇਸ਼ਨ ਅਤੇ ਇੰਨਾ ਕੁਛ ਸਾਡੇ ਕੋਲ ਮਿਲ ਰਿਹਾ ਅਤੇ ਡੈਫੀਨੇਟਲੀ ਇਹ ਟ੍ਰੈਡੀਸ਼ਨਲ ਮੀਡੀਆ ਜਿਹੜਾ ਇਹ ਪੁਰਾਣਾ ਹੁੰਦਾ ਜਾਂਦਾ ਫਿਰ ਵੀ ਲੋਕ ਦੇਖਦੇ ਰਹੇ ਆ ਬਟ ਮੈਨੂੰ ਲੱਗਦਾ ਵੀ ਕਾਫੀ ਫਰਕ ਜਿਹੜਾ ਪਹਿਲੇ ਦੇ ਮੁਕਾਬਲੇ ਪੈ ਚੁੱਕਿਆ ਜੋ ਪਹਿਲਾਂ ਹੁੰਦਾ ਸੀਗਾ ਅੱਜ ਦੇ ਤਰੀਕ ਦੇ ਵਿੱਚ ਉਹ ਗੱਲਾਂ ਨਹੀਂ ਰਹੀਆਂ ਜਿਹੜੀਆਂ ਪਹਿਲਾਂ ਸੀਗੀਆਂ ਬਟ ਸਟਿਲ ਜਿਹੜੇ ਰੇਡੀਓ ਦੀ ਸਪੈਸ਼ਲ ਗੱਲ ਕਰੀਏ ਤਾਂ ਜਿਹੜਾ ਆਪਣੇ ਭਾਈਚਾਰੇ ਦਾ ਰੇਡੀਓ ਦਾ ਸਿਸਟਮ ਹੈਗਾ ਉਹ ਵਧੀਆ ਤਰੀਕੇ ਨਾਲ ਲੋਕ ਜਿਹੜਾ ਹਾਲੇ ਵੀ ਇੰਜੋਏ ਕਰ ਰਹੇ ਆ ਵੈਦਰ ਜਿਹੜਾ ਤੁਸੀਂ ਜੇ ਬਾਹਰ ਘੁੰਮ ਫਿਰ ਰਹੇ ਹੋ ਤਾਂ ਕਿਉਂਕਿ ਇਹ ਦੂਰ ਦੂਰ ਤੱਕ ਰੇਡੀਓ ਸੁਣਿਆ ਜਾਂਦਾ 250-300 ਕਿਲੋਮੀਟਰ ਦੂਰੀ ਤੱਕ ਸੋ 28 ਡਿਗਰੀ ਟੈਂਪਰੇਚਰ ਹੈ ਜਿਹੜਾ ਕਿ 29 ਦੀ ਤਰ੍ਹਾਂ ਮਹਿਸੂਸ ਹੋ ਰਿਹਾ ਵੈਸੇ ਮੈਨੂੰ ਨਹੀਂ ਯਾਦ ਮੈਂ ਪਹਿਲਾਂ ਲਾਸਟ ਟਾਈਮ ਕਦੋਂ ਇਸ ਤਰ੍ਹਾਂ ਦਾ ਵੈਦਰ ਅਨਾਊਂਸ ਕੀਤਾ ਸੀਗਾ ਵੀ ਜਿੰਨਾ ਐਕਚੁਅਲ ਟੈਂਪਰੇਚਰ ਇਸ ਤੋਂ 1 ਡਿਗਰੀ ਵੱਧ ਜਾਂ ਕੁਛ ਵੱਧ ਲੱਗ ਰਿਹਾ ਹੋਵੇ ਠੰਡ ਨੂੰ ਤਾਂ ਜ਼ਰੂਰ ਆਪਾਂ ਕਿਹਾ ਬਟ ਗਰਮੀ ਨੂੰ ਨਹੀਂ ਕਿਹਾ ਸੋ 28 ਡਿਗਰੀ ਕਾਫੀ ਸਾਲ ਹੋ ਗਏ ਨੇ ਜਾਂ ਜੋ ਵੀ ਟਾਈਮ ਕਹੀਏ ਸੋ 28 ਡਿਗਰੀ ਜਿਹੜਾ ਕਿ 29 ਤਰ੍ਹਾਂ ਮਹਿਸੂਸ ਹੋ ਰਿਹਾ ਹਰ ਜਗ੍ਹਾ ਦੇ ਉੱਤੇ ਮੈਪ ਦੇ ਉੱਤੇ ਲਾਲ ਲਾਲ ਜੀ ਲਾਲਗੀ ਜੀ ਨਜ਼ਰ ਆ ਰਹੀ ਹੈ ਦਾ ਮਤਲਬ ਵੀ ਹੀਟ ਜਿਹੜੀ ਉਹ ਕਾਫੀ ਨਜ਼ਰ ਆ ਰਹੀ ਹੈ ਸੋ ਅੱਜ ਦਾ ਜਿਹੜਾ ਟੈਂਪਰੇਚਰ ਜਿਹੜਾ ਕਿ 16 ਜੁਲਾਈ ਦਾ 30 ਡਿਗਰੀ ਤੱਕ ਜਾਣਾ ਸੀਗਾ ਰਾਈਟ ਨੂੰ 28 ਹੈ ਥੋੜ੍ਹੀ ਜਿਹੀ ਠੰਡਕ ਆ ਗਈ ਹੈ ਪਹਿਲੇ ਦੇ ਮੁਕਾਬਲੇ ਅਤੇ ਕੱਲ੍ਹ ਇਹੀ ਜਿਹੜੀ ਠੰਡਕ ਹੈ ਉਹ 28 ਡਿਗਰੀ 'ਤੇ

0: ਇਹ ਹੋਏਗੀ ਭਾਵ ਕਿ ਗਰਮ ਜਿਹੜਾ ਮੌਸਮ ਹੈ 28 ਡਿਗਰੀ ਤੇ 17 ਡਿਗਰੀ ਸ਼ਨੀਵਾਰ ਵਾਲਾ ਦਿਨ ਜਿਹੜਾ ਉਹ ਸਭ ਤੋਂ ਗਰਮ ਜਿਹੜੇ ਪਿਛਲੇ ਕੁਛ ਦਿਨਾਂ ਦੇ ਮੈਂ ਦੇਖ ਰਿਹਾ 32 ਡਿਗਰੀ 17 ਡਿਗਰੀ ਘੱਟ ਤੋਂ ਘੱਟ ਜਿਹੜਾ ਕਿ ਜੁਲਾਈ 18 ਨੂੰ ਹੋਣ ਜਾ ਰਿਹਾ 19 ਜੁਲਾਈ ਨੂੰ 26 ਤੇ 14 ਮੰਡੇ ਜੁਲਾਈ 20 ਨੂੰ 23-14 ਤੇ ਫਿਰ ਟਿਊਜ਼ਡੇ 21 ਜੁਲਾਈ ਨੂੰ 26-14 ਇਹ ਹੋਏਗਾ ਇਸ ਤੋਂ ਬਾਅਦ ਜੁਲਾਈ 22 ਜਦੋਂ ਆਉਣੀ ਹੈ ਤੇ ਬੁੱਧਵਾਰ ਵਾਲਾ ਦਿਨ ਹੋਏਗਾ 30 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 14 ਡਿਗਰੀ ਟੈਂਪਰੇਚਰ ਜਿਹੜਾ ਇਹ ਹੋਣ ਜਾ ਰਿਹਾ ਸੋ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਹੈ ਜਿਹੜਾ ਤੁਸੀਂ ਦੇਖਣਾ ਤੇ ਇਹਦੇ ਨਾਲ ਨਾਲ ਇੱਕ ਅਨਾਊਂਸਮੈਂਟ ਹੋ ਗਈ ਹੈ ਜੀ ਅਲਬਰਟਾ ਲੀਡਰ ਨਹੀਦ ਨੈਨਸੀ ਸਾਹਿਬ ਜਿਹੜੇ ਨੇ ਉਹ ਕੈਲਗਰੀ ਤੋਂ ਰਨ ਕਰਨਗੇ ਨੈਕਸਟ ਇਲੈਕਸ਼ਨ 'ਚ ਕਿਉਂਕਿ ਕੈਲਗਰੀ ਦੇ ਵਿੱਚ ਤੁਹਾਨੂੰ ਪਤਾ ਵੀ ਕਾਫੀ ਜ਼ਿਆਦਾ ਮਾਹੌਲ ਬਣਿਆ ਅਤੇ ਉਹਦੇ ਨਾਲ ਨਾਲ ਰਾਈਡਿੰਗ ਜਿਹੜੀ ਹੈ ਉਹ ਨੈਨਸੀ ਵਿਲਾਨੀ ਨੇ ਕੈਲਗਰੀ ਰਾਈਡਿੰਗ ਇਨ ਦਾ ਨੈਕਸਟ ਪ੍ਰੋਵਿੰਸ਼ੀਅਲ ਇਲੈਕਸ਼ਨ ਅਤੇ ਇਹਦੇ ਬਾਰੇ ਜਿਹੜੀ ਜਾਣਕਾਰੀ ਥੋੜ੍ਹੀ ਬਹੁਤੀ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਕਿਉਂਕਿ ਐਡਮਿੰਟਨ ਸੈਥ ਕੋਨਾ ਜਿਹੜੀ ਕਿ ਰੇਚਲ ਨੋਟਲੀ ਉਹਨਾਂ ਦੀ ਰਾਈਡਿੰਗ ਸੀਗੀ ਉੱਥੋਂ ਇਹਨੇ ਰਨ ਕੀਤਾ ਸੀ ਅਤੇ ਫਿਰ ਇਹ ਬਾਏ ਇਲੈਕਸ਼ਨ ਦੇ ਵਿੱਚ ਜਿੱਤ ਕੇ ਆਏ ਸੀਗੇ ਬਟ ਇਹ ਵੀ ਹੁਣ ਇਸ ਵਾਰੀ ਇਹਨਾਂ ਨੇ ਕੈਲਗਰੀ ਦੇ ਉੱਤੋਂ ਰਨ ਕਰਨਾ ਇਸ ਤੋਂ ਪਹਿਲਾਂ ਇਹਨਾਂ ਬਾਰੇ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਬਾਈ ਇਲੈਕਸ਼ਨ ਦੇ ਵਿੱਚ 82% ਤੋਂ ਵੱਧ ਵੋਟਾਂ ਮਿਲੀਆਂ ਸੀ ਇਹਨਾਂ ਨੂੰ ਅਤੇ ਵਧੀਆ ਮਾਹੌਲ ਜਿਹੜਾ ਬਣਿਆ ਸੀ ਹੋਰ ਕੁਛ ਇੱਕ ਖਬਰ ਦੇ ਵਿੱਚ ਇਨਫੋਰਮੇਸ਼ਨ ਹੈ ਜਿਹੜੀ ਬਾਅਦ 'ਚੋਂ ਡਿਸਕਸ ਕਰ ਲਾਂਗੇ ਆਪਾਂ ਇੱਕ ਹੋਰ ਲਾਈਵ ਜਿਹੜੀ ਖਬਰ ਆ ਰਹੀ ਜੀ ਟਰੰਪ ਨੂੰ ਟਰੰਪ ਟੂ ਡਿਸਕਸ 2020 US ਇਲੈਕਸ਼ਨ ਕੌਨਸਪਰੇਸੀਜ਼ ਵੋਟਰ ਫਰੋਡ ਇਨ ਸਪੀਚ ਸੋ ਫਿਰ ਤੋਂ ਸ਼ੁਰੂ ਹੋ ਗਿਆ ਜੀ ਟਰੰਪ ਦਾ ਜਿਹੜਾ ਕਾਮ ਧਾਮ ਜਿਹੜੀਆਂ ਚੀਜ਼ਾਂ ਵਾਸਤੇ ਮਸ਼ਹੂਰ ਨੇ ਅਤੇ ਇਹ ਤੁਸੀਂ ਦੇਖੋਗੇ ਸੋ ਇਹ ਕੁਛ ਇੱਕ ਖਬਰਾਂ ਅਤੇ ਗੱਲਾਂ ਪਤਾ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਦੱਸਦੀ ਵੰਸ ਅਗੇਨ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ ਜਿਹਦੇ 'ਚ ਹੋਰ ਕਈ ਖਬਰਾਂ ਅਤੇ ਗੱਲਾਂ ਪਤਾ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਉਹ ਸਾਰਾ ਕੁਛ ਚੱਲਦਾ ਰਹੇਗਾ ਅਤੇ ਪ੍ਰੋਗਰਾਮ 'ਚ ਅੱਗੇ ਵਧਣ ਦੇ ਨਾਲ ਨਾਲ ਕਿਉਂਕਿ ਕਾਫੀ ਇਨਫੋਰਮੇਸ਼ਨ ਜਿਹੜੀ ਇਹ ਸਾਹਮਣੇ ਆ ਰਹੀ ਹੈ ਉਹਨਾਂ 'ਚੋਂ ਕੁਛ ਇੱਕ ਲੋਕਲ ਜਿਹੜੀਆਂ ਖਬਰਾਂ ਨੇ ਉਹ ਵੀ ਸੁਣ ਲੈਂਦੇ ਹਾਂ ਪਹਿਲਾਂ ਅਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਪਤਾ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਮੈਂ ਤੁਹਾਡਾ ਹੋਸਟ ਅਤੇ ਦੋਸਤ ਰਜੇਸ਼ ਜਿਹੜਾ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਆਉਣਾ ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਬਾਕੀ ਦੀਆਂ ਖਬਰਾਂ ਜਿਹੜੀਆਂ ਨੇ ਇਸੇ
1: ਤਰੀਕੇ ਨਾਲ ਜਾਰੀ ਰੱਖਾਂਗੇ ਅਮਰੀਕੀ ਵਿਦੇਸ਼ ਮੰਤਰਾਲਾ ਪਾਸਪੋਰਟ ਅਰਜ਼ੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਲਈ ਇੱਕ ਨਵੇਂ ਡਿਜੀਟਲ ਸਿਸਟਮ ਤੇ ਕੰਮ ਕਰ ਰਿਹਾ ਏ ਇਸ ਨਵੇਂ ਸਿਸਟਮ ਦੇ ਲਾਗੂ ਹੋਣ ਤੋਂ ਬਾਅਦ ਅਮਰੀਕੀ ਨਾਗਰਿਕਾਂ ਨੂੰ ਪਾਸਪੋਰਟ ਫੋਟੋ ਖਿਚਵਾਉਣ ਲਈ CVS ਵਾਲਗ੍ਰੀਨਸ ਜਾਂ ਕਿਸੇ ਹੋਰ ਫੋਟੋ ਸਟੂਡੀਓ ਜਾਣ ਦੀ ਲੋੜ ਨਹੀਂ ਪਵੇਗੀ ਨਵੇਂ ਸਿਸਟਮ ਤਹਿਤ ਅਰਜ਼ੀਕਾਰ ਆਪਣੇ ਸਮਾਰਟਫੋਨ ਟੈਬਲੇਟ ਜਾਂ ਕੰਪਿਊਟਰ ਨਾਲ ਘਰ ਬੈਠੇ ਪਾਸਪੋਰਟ ਫੋਟੋ ਖਿੱਚ ਕੇ ਅਪਲੋਡ ਕਰ ਸਕਣਗੇ ਫੇਸ਼ੀਅਲ ਰੈਕੋਗਨੀਜ਼ਨ ਤਕਨਾਲੋਜੀ ਤੁਰੰਤ ਜਾਂਚ ਕਰੇਗੀ ਕਿ ਫੋਟੋ ਸਰਕਾਰੀ ਮਾਪਦੰਡਾਂ ਅਨੁਸਾਰ ਹੈ ਜਾਂ ਨਹੀਂ ਅਤੇ ਪਛਾਣ ਦੀ ਪੁਸ਼ਟੀ ਵੀ ਕਰੇਗੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਪਾਸਪੋਰਟ ਅਰਜ਼ੀ ਪ੍ਰਕਿਰਿਆ ਨੂੰ ਤੇਜ਼ ਸੁਵਿਧਾਜਨਕ ਅਤੇ ਪੂਰੀ ਤਰ੍ਹਾਂ ਡਿਜੀਟਲ ਬਣਾਉਣਾ ਏ ਜਿਸ ਨਾਲ ਲੋਕਾਂ ਦਾ ਸਮਾਂ ਤੇ ਖਰਚਾ ਦੋਵੇਂ ਬਚਣਗੇ ਹਾਲਾਂਕਿ ਇਹ ਸਿਸਟਮ ਅਜੇ ਟੈਸਟਿੰਗ ਅਤੇ ਵਿਕਾਸ ਦੇ ਪੜਾਅ ਦੇ ਵਿੱਚ ਹੈ ਤੇ ਇਸ ਨੂੰ ਕਦੋਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਤਾਰੀਖ ਜਾਰੀ ਨਹੀਂ ਕੀਤੀ ਗਈ ਮੌਜੂਦਾ ਸਮੇਂ ਲਈ ਪਾਸਪੋਰਟ ਫੋਟੋਆਂ ਸੰਬੰਧੀ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਅਮਰੀਕੀ ਫੌਜ ਨੇ ਇਰਾਨ 'ਚ ਪਣਡੁੱਬੀ ਅਤੇ ਜਹਾਜ਼ਾਂ ਦੀ ਦੇਖਭਾਲ ਦੇ ਕੇਂਦਰ ਤੇ ਹਮਲਾ ਕੀਤਾ ਏ ਸੈਂਟਰਲ ਕਮਾਂਡ ਨੇ ਸੋਮਵਾਰ ਨੂੰ ਦੱਸਿਆ ਕਿ ਫੌਜ ਨੇ ਐਤਵਾਰ ਨੂੰ ਕਈ ਡਰੋਨਾਂ ਦਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਟਿਕਾਣਿਆਂ ਤੇ ਹਮਲੇ ਕੀਤੇ ਸੈਂਟਰਲ ਕਮਾਂਡ ਨੇ ਐਕਸ ਤੇ ਪੋਸਟ ਕਰਦੇ ਹੋਏ ਲਿਖਿਆ ਕੱਲ੍ਹ ਸੈਂਟਕੌਮ ਦੀਆਂ ਫੌਜਾਂ ਨੇ ਕਈ ਵਨ ਵੇ ਅਟੈਕ ਡਰੋਨਾਂ ਦਾ ਇਸਤੇਮਾਲ ਕਰਕੇ ਇਰਾਨ 'ਚ ਪਣਡੁੱਬੀ ਅਤੇ ਜਹਾਜ਼ ਦੀ ਦੇਖਭਾਲ ਦੀ ਸਹੂਲਤ ਤੇ ਸਫਲਤਾਪੂਰਵਕ ਹਮਲਾ ਕੀਤਾ ਇਹ ਹਮਲੇ ਅਜਿਹੇ ਸਮੇਂ ਹੋ ਰਹੇ ਨੇ ਜਦੋਂ ਅਮਰੀਕਾ ਅਤੇ ਇਰਾਨ ਆਪਣੇ ਪੁਰਾਣੇ ਰੂਪ 'ਚ ਵਾਪਸ ਪਰਤ ਆਏ ਨੇ ਇੱਕ ਪਾਸੇ ਜਿੱਥੇ ਅਮਰੀਕਾ ਇਰਾਨ ਦੇ ਟਿਕਾਣਿਆਂ ਤੇ ਹਮਲੇ ਕਰ ਰਿਹਾ ਏ ਉੱਥੇ ਹੀ ਦੂਜੇ ਪਾਸੇ ਇਰਾਨ ਕਤਰ ਬਹਿਰੀਨ ਜਾਰਡਨ ਤੇ ਓਮਾਨ ਸਮੇਤ ਮਿਡਲ ਈਸਟ ਦੇ ਆਸ ਪਾਸ ਦੇ ਦੇਸ਼ਾਂ 'ਚ ਮੌਜੂਦ ਅਮਰੀਕੀ ਟਿਕਾਣਿਆਂ ਤੇ ਹਮਲੇ ਕਰ ਰਿਹਾ ਏ ਅਮਰੀਕਾ ਨੇ ਇਰਾਨ ਦੇ ਅਹਿਮ ਬੰਦਰ ਅੱਬਾਸ ਪੋਰਟ ਤੇ ਹਮਲਾ ਕੀਤਾ ਇਹ ਪਹਿਲੀ ਵਾਰ ਸੀ ਜਦੋਂ ਅਮਰੀਕੀ ਫੌਜ ਨੇ ਜੰਗੀ ਮੁਹਿੰਮ 'ਚ ਸਮੁੰਦਰੀ ਡਰੋਨ ਦਾ ਇਸਤੇਮਾਲ ਕੀਤਾ ਸੀ ਸੈਂਟਰਲ ਕਮਾਂਡ ਨੇ ਕਿਹਾ ਪਿਛਲੀ ਰਾਤ ਦੇ ਹਮਲਿਆਂ ਨੇ ਇਰਾਨ ਦੀ ਵਪਾਰ ਵਪਾਰਕ ਸ਼ਿਪਿੰਗ ਤੇ ਹਮਲੇ ਜਾਰੀ ਰੱਖਣ ਦੀ ਸਮਰੱਥਾ ਨੂੰ ਘੱਟ ਕਰ ਦਿੱਤਾ ਏ। ਇਹ ਘਟਨਾ ਅਮਰੀਕਾ

ਕਿ 26 ਸਾਲਾ ਪ੍ਰਵਾਸੀ ਨੂੰ ਅਮਰੀਕਾ 'ਚ ਕੰਮ ਕਰਨ ਦਾ ਹੱਕ ਤੇ ਸੋਸ਼ਲ ਸਿਕਿਉਰਿਟੀ ਨੰਬਰ ਵੀ ਮਿਲਿਆ ਹੋਇਆ ਸੀ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਗੱਡੀ ਨੂੰ ਸਲੋ ਸਪੀਡ ਤੇ ਗੇੜੇ ਲਾਉਂਦੇ ਦੇਖਿਆ ਜਾ ਸਕਦਾ ਹੈ ਤੇ ਇਸੇ ਦੌਰਾਨ ਗੱਡੀ ਰੁਕ ਜਾਂਦੀ ਹੈ ਤੇ ਘੱਟੋ ਘੱਟ ਦੋ ਜਣੇ ਗੱਡੀ 'ਚੋਂ ਇੱਕ ਸ਼ਖਸ ਨੂੰ ਬਾਹਰ ਕੱਢਦੇ ਨੇ ਇਲਾਕੇ ਦੇ ਇੱਕ ਦੁਕਾਨ ਮਾਲਕ ਨੇ ਦੱਸਿਆ ਕਿ ਗੱਡੀ 'ਚ ਸਵਾਰ ਸ਼ਖਸ ਨੂੰ ਪਹਿਲਾਂ ਹੀ ਗੋਲੀ ਲੱਗ ਚੁੱਕੀ ਸੀ ਤੇ ਜਦੋਂ ਉਸ ਦੇ ਸਾਹ ਰੁਕੇ ਤਾਂ ਗੱਡੀ ਵੀ ਰੁਕ ਗਈ ਮੀਡੀਆ 'ਚ ਆਈ ਇੱਕ ਤਸਵੀਰ ਗੱਡੀ ਦੇ ਸ਼ੀਸ਼ੇ ਰਾਹੀਂ ਚਾਰ ਗੋਲੀਆਂ ਲੰਘਣ ਵੱਲ ਇਸ਼ਾਰਾ ਕਰਦੀ ਦੇਖੀ ਜਾ ਸਕਦੀ ਹੈ ਚੇਤੇ ਰਹਿ ਕੇ ਬੀਤੇ ਦਿਨੀ ਟੈਕਸਸ ਦੇ ਹਿਊਸਟਨ ਸ਼ਹਿਰ ਵਿਖੇ ਵੀ ਇੱਕ ਪ੍ਰਵਾਸੀ ਨੂੰ ਗੋਲੀ ਮਾਰ ਦਿੱਤੀ ਗਈ ਜੋ 30 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਸੀ ਸਲਗਾਦੋ ਦੀ ਮੌਤ ਬਾਰੇ ਕਈ ਕਿਸਮ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਵਾਲੇ ਆਪਣੀ ਸਹੂਲਤ ਮੁਤਾਬਕ ਬਿਆਨ ਦੇ ਰਹੇ ਨੇ ਫੈਡਰਲ ਏਜੰਟਸ ਦੇ ਬਾਡੀ ਕੈਮਰੇ ਲੱਗੇ ਨਹੀਂ ਹੁੰਦੇ ਤੇ ਡੈਮੋਕ੍ਰੈਟਿਕ ਪਾਰਟੀ ਨੇ ਇਸੇ ਮੰਗ ਨੂੰ ਲੈ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਖਰਚਾ ਬਿੱਲ ਕਈ ਹਫ਼ਤੇ ਪਾਸ ਨਹੀਂ ਹੋਣ ਦਿੱਤਾ ਸੀ ਇਮੀਗ੍ਰੇਸ਼ਨ ਹਮਾਇਤੀਆਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦੇ ਨਾਂ ਤੇ ਮਨੁੱਖਤਾ ਦਾ ਘਾਣ ਕਰ ਰਹੀ ਹੈ ਤੇ ਜੇ ਇਮੀਗ੍ਰੇਸ਼ਨ ਹਿਰਾਸਤ ਦੌਰਾਨ ਦਮ ਤੋੜਨ ਵਾਲਿਆਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਅੰਕੜੇ ਕਿਤੇ ਜ਼ਿਆਦਾ ਵੱਧ ਸਕਦੇ ਨੇ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਲਈ ਇੱਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਸ ਸਥਿਤ ਵਕਾਰੀ US ਏਅਰ ਫੋਰਸ ਅਕੈਡਮੀ 'ਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ ਗਏ ਨੇ ਅਮਰੀਕਨ ਸਿੱਖ ਕੌਂਸਲ ਵੱਲੋਂ ਇਸ ਇਤਿਹਾਸਕ ਪ੍ਰਾਪਤੀ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ ਕੌਂਸਲ ਨੇ ਕਿਹਾ ਕਿ ਸਰਾਓ ਦਾ ਅਕਾਦਮਿਕ ਰਿਕਾਰਡ ਬਹੁਤ ਵਧੀਆ ਸੀ ਉਹ ਇੱਕ ਈਗਲ ਸਕਾਊਟ ਸੀ ਤਾਇਕਵਾਂਡੋ 'ਚ ਦੂਜੀ ਡਿਗਰੀ ਬਲੈਕ ਬੈਲਟ ਹਾਸਲ ਕੀਤੀ ਅਤੇ ਯੂਨੀਵਰਸਿਟੀ ਵਾਟਰ ਪੋਲੋ ਟੀਮ 'ਚ ਹਿੱਸਾ ਲੈਂਦਾ ਰਿਹਾ ਏ ਕੌਂਸਲ ਨੇ ਕਿਹਾ ਕਿ ਸਰਾਓ ਨੂੰ 4 ਅਪ੍ਰੈਲ ਨੂੰ US ਏਅਰ ਫੋਰਸ ਅਕੈਡਮੀ 'ਚ ਨਿਯੁਕਤ ਕੀਤਾ ਗਿਆ ਸੀ ਅਤੇ 20 ਜੂਨ ਨੂੰ ਉਸ ਨੂੰ ਆਪਣੇ ਸਿੱਖ ਧਰਮ ਦੀ ਮਰਿਆਦਾ ਦੇ ਨਾਲ ਸੇਵਾ ਕਰਨ ਅਤੇ ਆਪਣੀ ਮੂਲ ਪਛਾਣ ਤੇ ਟਿਕੇ ਰਹਿ ਸਕਦੇ ਹਨ ਤੇ ਚਿਰਾਗਵੀਰ 24 ਜੂਨ ਨੂੰ ਇਨ ਪ੍ਰੋਸੈਸਿੰਗ ਡੇ ਤੇ ਅਧਿਕਾਰਤ ਤੌਰ ਤੇ USAF ਅਕੈਡਮੀ 'ਚ ਸ਼ਾਮਲ ਹੋਇਆ ਤੇ ਇਸ ਸਮੇਂ 6 ਹਫ਼ਤਿਆਂ ਦੇ ਬੂਟ ਕੈਂਪ 'ਚੋਂ ਗੁਜ਼ਰ ਰਹੇ ਨੇ USAF ਅਕੈਡਮੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਸਰਾਓ ਨੂੰ ਏਅਰ ਫੋਰਸ ਰਿਜ਼ਰਵ ਅਫਸਰਸ ਟ੍ਰੇਨਿੰਗ ਕੋਰ ਅਤੇ ਨੇਵਲ ROTC ਦੋਵਾਂ ਦੀ ਪੂਰੀ ਸਕਾਲਰਸ਼ਿਪ ਵੀ ਮਿਲੀ ਉਸ ਨੂੰ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਯੂਨੀਵਰਸਿਟੀ 'ਚ ਵੀ ਸਵੀਕਾਰ ਕੀਤਾ ਗਿਆ ਜ਼ਿਕਰਯੋਗ ਹੈ ਕਿ ਹਵਾਈ ਫੌਜ ਦੀ ਇਸ ਮੁੱਖ ਅਕੈਡਮੀ 'ਚ ਚੁਣੇ ਜਾਣ ਤੋਂ ਪਹਿਲਾਂ ਚਿਰਾਗ ਨੇ ਆਪਣੀ ਕਾਬਲੀਅਤ ਦੇ ਦਮ ਤੇ ਏਅਰ ਫੋਰਸ ਰਿਜ਼ਰਵ ਅਫਸਰਸ ਸਿਖਲਾਈ ਕੋਰ ਜਾਣੀ ਕਿ ROTC ਅਤੇ ਨੇਵਲ ROTC ਦੋਵਾਂ ਤੋਂ ਪੂਰੀ ਸਕਾਲਰਸ਼ਿਪ ਹਾਸਲ ਕੀਤੀ ਇਸ ਤੋਂ ਇਲਾਵਾ ਉਨ੍ਹਾਂ ਨੂੰ ਅਮਰੀਕਾ ਦੀਆਂ ਨਾਮੀ ਯੂਨੀਵਰਸਿਟੀਆਂ ਤੇ ਜਿਵੇਂ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ 'ਚ ਵੀ ਦਾਖਲੇ ਦੀ ਪੇਸ਼ਕਸ਼ ਮਿਲੀ ਸੀ ਕੌਂਸਲ ਨੇ ਚਿਰਾਗ ਦੇ ਬਾਰੇ ਦੱਸਦਿਆਂ ਕਿਹਾ ਕਿ ਉਹ ਪੜ੍ਹਾਈ 'ਚ ਅੱਵਲ ਰਹਿਣ ਦੇ ਨਾਲ ਨਾਲ ਇੱਕ ਵਧੀਆ ਖਿਡਾਰੀ ਵੀ ਹੈ ਉਹ ਈਗਲ ਸਕਾਊਟ ਰਹਿ ਚੁੱਕੇ ਨੇ ਤਾਇਕਵਾਂਡੋ 'ਚ ਸੈਕੰਡ ਡਿਗਰੀ ਬਲੈਕ ਬੈਲਟ ਧਾਰਕ ਨੇ ਤੇ ਯੂਨੀਵਰਸਿਟੀ ਦੀ ਵਾਟਰ ਪੋਲੋ ਟੀਮ 'ਚ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਨੇ ਕੈਨੇਡਾ ਦੇ ਮਿਸੀਸਾਗਾ 'ਚ ਵਾਹਨ ਚੋਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਿਸ ਨੇ ਪ੍ਰੋਜੈਕਟ ਟੇਲ ਲਾਈਟ ਤਹਿਤ ਦੂਜੇ ਸ਼ੱਕੀ ਨੂੰ ਵੀ ਗ੍ਰਿਫਤਾਰ ਕਰ ਲਿਆ ਏ ਪੁਲਿਸ ਅਨੁਸਾਰ 23 ਸਾਲਾ ਗੁਰਜੀਤ ਸਿੰਘ ਵਿਰਕ ਨੇ ਖੁਦ ਪੁਲਿਸ ਅੱਗੇ ਸਰੈਂਡਰ ਕੀਤਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਮਈ 2026 ਦੌਰਾਨ ਮਿਸੀਸਾਗਾ ਦੇ ਹੁਰੋਨਟਾਰੀਓ ਸਟਰੀਟ ਅਤੇ ਬਰਨਹੈਮ ਥੋਰਪ ਰੋਡ ਈਸਟ ਇਲਾਕੇ ਦੀਆਂ ਅੰਡਰਗਰਾਊਂਡ ਪਾਰਕਿੰਗ 'ਚ ਕਈ ਵਾਹਨ ਚੋਰੀ ਅਤੇ ਚੋਰੀ ਦੀਆਂ ਕੋਸ਼ਿਸ਼ਾਂ ਹੋਈਆਂ ਇਸ ਤੋਂ ਬਾਅਦ ਸ਼ੁਰੂ ਕੀਤੀ ਗਈ ਜਾਂਚ 'ਚ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ ਇਸ ਮਾਮਲੇ 'ਚ ਪਹਿਲਾਂ ਹੀ 21 ਸਾਲਾ ਪ੍ਰਿੰਸ ਨੂੰ 22 ਅਪਰਾਧਿਕ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਜਾ ਚੁੱਕਾ ਏ ਹੁਣ ਗੁਰਜੀਤ ਸਿੰਘ ਵਿਰਕ ਤੇ 20 ਵਾਹਨ ਚੋਰੀ ਰਿਹਾਈ ਦੇ ਹੁਕਮ ਦੀ ਉਲੰਘਣਾ ਚੋਰੀ ਲਈ ਵਰਤੇ ਜਾਣ ਵਾਲੇ ਸੰਦ ਰੱਖਣ $5,000 ਤੋਂ ਵੱਧ ਅਤੇ ਘੱਟ ਮੁੱਲ ਦੀ ਚੋਰੀ ਅਤੇ ਧੋਖਾਧੜੀ ਸਮੇਤ ਕਈ ਦੋਸ਼ ਲਗਾਏ ਗਏ ਨੇ ਜਾਂਚ ਦੌਰਾਨ ਪੁਲਿਸ ਨੇ ਛਾਪਿਆਂ 'ਚ ਮੋਬਾਈਲ ਫੋਨ ਕੀ ਫੋਬ ਵਾਹਨਾਂ ਦੀਆਂ ਚਾਬੀਆਂ ਪ੍ਰੋਗਰਾਮ ਕਰਨ ਵਾਲੇ ਉਪਕਰਨ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਅਤੇ ਨਗਦੀ ਵੀ ਬਰਾਮਦ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਤੇ ਹੋਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਗੁਰਜੀਤ ਸਿੰਘ ਵਿਰਕ ਅਤੇ ਦੂਜੇ ਮੁਲਜ਼ਮਾਂ ਵਿਰੁੱਧ ਦੋਸ਼ ਲਗਾਏ ਗਏ ਨੇ ਅਦਾਲਤ 'ਚ ਦੋਸ਼ ਸਾਬਤ ਹੋਣ ਤੱਕ ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਦੋਸ਼ੀ ਨਹੀਂ ਮੰਨਿਆ ਜਾਂਦਾ ਅਮਰੀਕਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਏ ਇੱਥੇ 25 ਸਾਲਾ ਇੱਕ ਮਹਿਲਾ ਅਧਿਆਪਕ ਮੈਕੈਂਜੀ ਨੌਰਡ ਨੂੰ 16 ਸਾਲਾ ਨਾਬਾਲਗ ਲੜਕੇ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਪਾਇਆ ਗਿਆ ਏ ਮੈਕੈਂਜੀ ਨੇ ਅਦਾਲਤ 'ਚ ਆਪਣੀ ਗਲਤੀ ਮੰਨ ਲਈ ਹੈ ਤੇ ਹੁਣ ਉਸ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪੈ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਮੈਕੈਂਜੀ ਦੇ ਪਤੀ ਨੇ ਕੀਤਾ ਉਸ ਦਾ ਪਤੀ ਉਸੇ ਹਾਈ ਸਕੂਲ 'ਚ ਖੇਡ ਅਧਿਆਪਕ ਸੀ ਜਿੱਥੇ ਪੀੜਿਤ ਲੜਕਾ ਪੜ੍ਹਦਾ ਸੀ ਜਾਣਕਾਰੀ ਮੁਤਾਬਕ
ਮੁਤਾਬਕ ਜਦੋਂ ਪਤੀ ਨੂੰ ਪਤਨੀ

0: ਜੰਗਲੀ ਅੱਗ ਦੇ ਧੂਏ ਦਾ ਵੱਡਾ ਅਸਰ ਨਹੀਂ ਹੈ ਪਰ ਬੁੱਧਵਾਰ ਤੋਂ ਉੱਤਰ ਪੱਛਮੀ ਅੰਟਾਰੀਓ ਦੀ ਜੰਗਲੀ ਅੱਗ ਦਾ ਧੂਆਂ ਹਵਾ ਨੂੰ ਹੋਰ ਪ੍ਰਦੂਸ਼ਿਤ ਕਰ ਸਕਦਾ ਹੈ ਸਿਹਤ ਮਾਹਿਰਾਂ ਅਨੁਸਾਰ ਆਮ ਲੋਕ ਆਪਣੀਆਂ ਰੋਜ਼ਾਨਾ ਬਾਹਰੀ ਗਤੀਵਿਧੀਆਂ ਜਾਰੀ ਰੱਖ ਸਕਦੇ ਨੇ ਪਰ ਜੇ ਖੰਘ ਗਲੇ 'ਚ ਜਲਣ ਜਾਂ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਸਾਵਧਾਨੀ ਵਰਤਣੀ ਚਾਹੀਦੀ ਹੈ ਬਜ਼ੁਰਗਾਂ ਗਰਭਵਤੀ ਔਰਤਾਂ ਬੱਚਿਆਂ ਤੇ ਹੋਰ ਸੰਵੇਦਨਸ਼ੀਲ ਲੋਕਾਂ ਨੂੰ ਲੰਬੇ ਸਮੇਂ ਤੱਕ ਬਾਹਰ ਰਹਿਣਾ ਜਾਂ ਸਖ਼ਤ ਸਰੀਰਕ ਮਿਹਨਤ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਟੋਰਾਂਟੋ 'ਚ ਸ਼ੁੱਕਰਵਾਰ ਤੱਕ ਹੀਟ ਵਾਰਨਿੰਗ ਜਾਰੀ ਰਹੇਗੀ ਮੰਗਲਵਾਰ ਨੂੰ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਦਕਿ ਨਮੀ ਕਾਰਨ ਇਹ 45 ਡਿਗਰੀ ਵਰਗਾ ਮਹਿਸੂਸ ਹੋਵੇਗਾ ਹਾਲੀਵੁੱਡ ਦੇ ਦਿੱਗਜ ਅਭਿਨੇਤਾ ਸੈਮ ਨੀਲ ਦਾ 78 ਸਾਲ ਦੀ ਉਮਰ 'ਚ ਸੋਮਵਾਰ ਨੂੰ ਸਿਡਨੀ 'ਚ ਦੇਹਾਂਤ ਹੋ ਗਿਆ ਪਰਿਵਾਰ ਦੇ ਅਨੁਸਾਰ ਉਨ੍ਹਾਂ ਦਾ ਦੇਹਾਂਤ ਅਚਾਨਕ ਅਤੇ ਹੈਰਾਨੀਜਨਕ ਸੀ ਸਾਲ 2023 'ਚ ਸੈਮ ਨੀਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਦੁਰਲੱਭ ਤਰ੍ਹਾਂ ਦੀ ਨੌਨ ਹਾਜਕਿਨ ਲਿੰਫੋਮਾ ਬਿਮਾਰੀ ਹੈ ਸੈਮ ਨੂੰ ਪੂਰੀ ਦੁਨੀਆ 'ਚ ਫਿਲਮ ਜੁਰਾਸਿਕ ਪਾਰਕ 'ਚ ਡਾਕਟਰ ਐਲਨ ਗ੍ਰਾਂਟ ਦੀ ਭੂਮਿਕਾ ਨਾਲ ਸਭ ਤੋਂ ਵੱਧ ਪਛਾਣ ਮਿਲੀ ਉਨ੍ਹਾਂ ਨੇ ਦ ਪਿਆਨੋ ਡੈੱਡ ਕੈਲਮ The Hunt for Red October, Peaky Blinders ਤੇ Jurassic World Dominion ਵਰਗੀਆਂ ਮਸ਼ਹੂਰ ਫਿਲਮਾਂ ਤੇ ਸੀਰੀਜ਼ 'ਚ ਵੀ ਯਾਦਗਾਰ ਅਭਿਨੇ ਕੀਤਾ ਉੱਤਰੀ ਆਇਰਲੈਂਡ 'ਚ ਪੈਦਾ ਹੋਏ ਨੀਲ ਬਚਪਨ 'ਚ ਹੀ ਨਿਊਜ਼ੀਲੈਂਡ ਚਲੇ ਗਏ ਸਨ ਇਹ ਸਨ ਹੁਣ ਤੱਕ ਦੀਆਂ ਖ਼ਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ
1: ਜੀ ਸੋ ਟੀਵੀ ਪੰਜਾਬ ਦੀ ਇਹ ਤੁਸੀਂ ਗੱਲਬਾਤ ਦੇਖਦੇ ਸੀਗੇ ਜੀ ਸੁਣਦੇ ਸੀਗੇ ਕਿਉਂਕਿ ਇਹਨਾਂ ਦੀਆਂ ਕਾਫੀ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਕੱਲ ਵੀ ਵੈਸੇ ਛੁੱਟੀ ਰਹੀ ਜਿਹਦੇ ਕਰਕੇ ਤੁਹਾਨੂੰ ਪਤਾ ਵੀ ਬੁੱਧਵਾਰ ਦਾ ਦਿਨ ਜਿਹੜਾ ਛੁੱਟੀ ਦਾ ਹੁੰਦਾ ਬੁੱਧ ਤੇ ਸ਼ਨੀ ਅਦਰਵਾਈਜ਼ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਆਪਾਂ ਤੁਹਾਡੇ ਰੂਬਰੂ ਹੁੰਦੇ ਇਹਦੇ 'ਚ ਖਬਰਾਂ ਦੇ ਨਾਲ ਨਾਲ ਹੋਰ ਕੋਈ ਜਾਣਕਾਰੀ ਜਿਹੜੀ ਹੈ ਲੋਕਲ ਇਨਫੋਰਮੇਸ਼ਨ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਅੱਜ ਦੇ ਪ੍ਰੋਗਰਾਮ 'ਚ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੇਅਰ ਕੀਤੀਆਂ ਜਾਣਗੀਆਂ ਅਤੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਨੈਂਸੀ ਹੁਣੇ ਜਿਹੜੇ ਇਸ ਵਾਰੀ ਕੈਲਗਰੀ ਤੋਂ ਇਲੈਕਸ਼ਨ ਲੜਨਗੇ ਬਟ ਉਹਦੇ ਨਾਲ ਨਾਲ ਅਲਬਰਟਾ ਤੱਕ ਦੇ ਜਦੋਂ ਤੱਕ ਇਲੈਕਸ਼ਨ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਅਲਬਰਟਾ ਦੇ ਸਟੈਥਕੋਨਾ ਦੇ ਜਿਹੜੇ ਆ ਉਹ MLA ਬਣੇ ਰਹਿਣਗੇ ਅਤੇ ਦੂਜੇ ਪਾਸੇ ਇਸੇ ਤਰ੍ਹਾਂ ਦੀਆਂ ਹੋਰ ਕਈ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਵੈਸੇ ਲੋਕਲ ਅਤੇ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਵੀ ਜਿਹੜੀ ਵਾਂਗਚੁੱਕ ਉਹਨਾਂ ਦੀ ਜਿਹੜੀ ਖਬਰ ਹੈ ਉਹ ਕਾਫੀ ਜ਼ਿਆਦਾ ਸ਼ਾਈ ਹੈ ਸਭ ਪਾਸੇ ਕਿਉਂਕਿ ਜਨਰਲੀ ਥੋੜ੍ਹੇ ਕੁ ਦਿਨਾਂ ਬਾਅਦ ਹੀ ਜਦੋਂ ਕਦੀ ਹੋ ਜਾਂਦਾ ਕੋਈ ਲੋਕ ਇਸ ਤਰੀਕੇ ਨਾਲ ਵੀ ਕੰਪੇਅਰ ਕਰਦੇ ਵੀ ਜਦੋਂ ਮਹਾਤਮਾ ਗਾਂਧੀ ਵੀ ਅਨਸ਼ਨ 'ਤੇ ਬੈਠਦੇ ਸੀਗੇ ਅਤੇ ਅੰਗਰੇਜ਼ ਉਦੋਂ ਆ ਜਾਂਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਕਿ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਅਤੇ ਪਤਾ ਲਾਇਆ ਜਾਵੇ ਵੀ ਕਿਉਂ ਇਹ ਕਰਦੇ ਨੇ ਜਾਂ ਉਹਨਾਂ ਨੂੰ ਬਚਾਉਣ ਦੀ ਗੱਲਬਾਤ ਕੀਤੀ ਜਾਂਦੀ ਸੀ ਇੱਕ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਜਗ੍ਹਾਵਾਂ ਦੇ ਉੱਤੇ ਜਿਹੜਾ ਹੈ ਉਹਨਾਂ ਦਾ ਅਨਸ਼ਨ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਅਤੇ ਲੋਕ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਉਹ ਗੱਲਾਂ ਬਾਤਾਂ ਰਹੀਆਂ ਨਹੀਂ ਅਤੇ ਆਈ ਥਿੰਕ 18ਵੇਂ ਦਿਨ 'ਚ ਉਹ ਪਹੁੰਚ ਚੁੱਕੇ ਨੇ ਬਟ ਕੋਈ ਵੀ ਕਹਿੰਦੇ ਵੀ ਗੌਰਮੈਂਟ ਵੱਲੋਂ ਉਹਨਾਂ ਦਾ ਹਾਲ ਚਾਲ ਪੁੱਛਣ ਨਹੀਂ ਆਇਆ ਜਿਹੜੀ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬਣੇ ਆ ਸੋ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਉਹ ਵੈਸੇ ਤੁਸੀਂ ਸੁਣੀ ਲਈ ਹੈ ਪਹਿਲਾਂ ਉਹਨਾਂ ਦੇ ਬਾਰੇ ਕਿ ਵੀ ਵਾਂਗਚੁੱਕ ਜਿਹੜੇ ਨੇ ਇਹ ਸੋਨਮ ਹੁਣਾਂ ਦਾ ਕਾਫੀ ਲੰਬੇ ਸਮੇਂ ਤੋਂ ਇਹ ਗੱਲਬਾਤ ਜਿਹੜੀ ਹੈ ਚੱਲ ਰਹੀ ਸੀ ਇੱਕ ਛੋਟੀ ਜਿਹੀ ਖਬਰ ਜਿਹੜੀ ਹੈ ਸੁਣਦੇ ਹਾਂ ਪਹਿਲਾਂ ਆਪਾਂ ਅਤੇ ਫਿਰ ਇਸ ਤੋਂ ਬਾਅਦ ਆਪਣੀਆਂ ਬਾਕੀ ਦੀਆਂ ਜਿਹੜੀਆਂ ਖਬਰਾਂ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ
2: नमस्कार स्वागत है आपका दिन भर में मेरा नाम है मोहनलाल शर्मा दुनिया की नजर में ज्यादा भरोसे के काबिल कौन है अमेरिकन प्रेसिडेंट डोनाल्ड ट्रंप या फिर चीन के प्रेसिडेंट शी जिनपिंग आपको बताएंगे कि अमेरिका की प्यू रिसर्च क्या कहती है
1: मैंने लगता मैंने दसन की लोड़ है कि नहीं लोड़ तुम अपने आप पता लग गया होना है कि भी किनू तुसी कंसीडर कर सकते हो क्योंकि जो आप साइड बाय साइड है नहीं कि भी ਕੋਈ ਹੀਰੋ ਦੀ ਤਾਂ ਗੱਲ ਭੁੱਲ ਜਾਈਏ ਨਾ ਵੀ ਹੀਰੋ ਕੌਣ ਹੈ ਜਾਂ ਬਹੁਤ ਵਧੀਆ ਕੌਣ ਹੈ ਬਟ ਇਹ ਹੈ ਵੀ ਦੋਨਾਂ 'ਚ ਇਹ ਦੇਖਣਾ ਵੀ ਭਰੋਸੇਮੰਦ ਦਾ ਮਤਲਬ ਚੈੱਕ ਕਰਨਾ ਆਪਾਂ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਸ਼ੇਅਰ ਕਰਦੇ ਹਾਂ ਜਾਣਦੇ ਹਾਂ ਵੀ ਜਿਹੜਾ ਭਰੋਸਾ ਜਿਹੜਾ ਉਹ ਕਿੰਨਾ ਕੁ ਹੈਗਾ ਜੀ ਅਤੇ ਕਿਹਦੇ ਉੱਤੇ ਅਤੇ ਕਿੰਨੂੰ ਲੋਕੀ ਜ਼ਿਆਦਾ ਪਸੰਦ ਕਰਦੇ ਆ ਫੋਰ ਦਾ ਟਾਈਮਿੰਗ
3: ਦੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
4: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ

0: your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across.
1: So, ਜਿਹੜੀ ਇੱਕ ਹੋਰ ਗੱਲ ਕਰਨ ਵਾਲੀ ਸੀਗੀ ਜਿਹੜੀ ਮੈਂ ਕਰਦਿਆਂ ਕਰਦਿਆਂ ਵਿੱਚ ਹੀ ਰਹਿ ਗਿਆ ਮੈਨੂੰ ਇੱਕ ਤੇ ਇਹ ਕਿ ਵੀ ਸਾਡੇ ਜਿਹੜੇ ਇੱਕ ਜਿਹੜੇ ਸਾਡੇ ਫੀਫਾ ਵਰਲਡ ਕੱਪ ਚੱਲ ਰਿਹਾ ਜੀ ਉਹਦੇ ਵਿੱਚ ਮੈਚ ਲਗਾਤਾਰ ਚੱਲ ਰਹੇ ਆ ਅਤੇ ਉਹਨਾਂ ਮੈਚਾਂ ਦੇ ਵਿੱਚ ਜੋ ਮੈਂ ਦੇਖ ਰਿਹਾ ਕਿਉਂਕਿ ਨਾਲ ਨਾਲ ਦੇਖਣ ਦਾ ਹੁੰਦਾ ਵੀ ਲਗਾਤਾਰ ਦੇਖਦੇ ਰਹੋ ਪਤਾ ਲੱਗਦਾ ਰਹਿੰਦਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਸੋ ਇਹਦੇ 'ਚ ਬੜੀਆਂ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿਸ ਤਰੀਕੇ ਨਾਲ ਮੈਸੀ ਜਿਹਨੂੰ ਦੁਨੀਆ ਦਾ ਬਿਹਤਰੀਨ ਪਲੇਅਰ ਮੰਨਿਆ ਜਾਂਦਾ ਅਤੇ ਕੋਈ ਖਾਸ ਗੱਲ ਤਾਂ ਹੋਏਗੀ ਜਿਹਦੇ ਕਰਕੇ ਉਹਨੂੰ ਮੰਨਿਆ ਜਾਂਦਾ ਅਤੇ ਉਹਨੇ ਪ੍ਰੂਵ ਕਰਕੇ ਦਿਖਾਇਆ ਪਿਛਲੇ ਦੋ ਤਿੰਨ ਮੈਚਾਂ ਦੇ ਵਿੱਚ ਜਦੋਂ ਜਦੋਂ ਮੈਨੂੰ ਦੇਖਿਆ ਇਹ ਨਹੀਂ ਵੀ ਮੈਂ ਹੀ ਦੇਖਿਆ ਤੁਸੀਂ ਸਾਰਿਆਂ ਨੇ ਵੀ ਦੇਖਿਆ ਹੈਗਾ ਜਿਹੜੇ ਦੇਖਣ ਵਾਲੇ ਉਹਨਾਂ ਨੇ ਦੇਖਿਆ ਹੋਣਾ ਕਿ ਉਹ ਵਾਕਈ ਬਹੁਤ ਵਧੀਆ ਪਲੇਅਰ ਹੈ ਜਿਸ ਤਰੀਕੇ ਦੇ ਨਾਲ ਕੱਲ੍ਹ ਦਾ ਮੈਚ ਜਿਹੜਾ ਸੀਗਾ ਉਹਨੇ ਆਪਣੀ ਟੀਮ ਨੂੰ ਜਿਤਾਇਆ ਅਤੇ ਸੈਮੀਫਾਈਨਲ ਦੇ ਵਿੱਚੋਂ ਉਹ ਜਿਤਾ ਕੇ ਟੀਮ ਨੂੰ ਅਤੇ ਅੱਗੇ ਲੈ ਕੇ ਆਉਂਦਾ ਫਾਈਨਲ ਤੱਕ ਪਹੁੰਚਦੇ ਆ ਉਹ ਆਪਣੇ ਆਪ 'ਚ ਇੱਕ ਕਾਬਿਲ ਤਾਰੀਫ ਸੀਗਾ ਵੀ ਇਸ ਤਰੀਕੇ ਦੇ ਨਾਲ ਵੀ ਕੰਮ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਅਤੇ ਲਾਸਟ ਦੇ ਮਿੰਟ ਦੇ ਵਿੱਚ ਕਿਉਂਕਿ ਜਿਹੜੇ ਪਲੇਅਰ ਵੀ ਸੀਗੇ ਉਹਨਾਂ ਦੇ ਉਹ ਗੱਲਬਾਤ ਕਰ ਰਹੇ ਸੀਗੇ ਵੀ 60 ਮਿੰਟ ਤੱਕ ਚੰਗੀ ਤਰ੍ਹਾਂ ਉਹਨਾਂ ਨੂੰ ਨਾ ਦਬਾ ਕੇ ਰੱਖਿਆ ਗਿਆ ਇੰਗਲੈਂਡ ਦੀ ਟੀਮ ਵੱਲੋਂ ਅਤੇ ਉੱਥੇ ਕੀ ਉਹ ਕਹਿੰਦੇ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਇਹ ਟੀਮ ਜਿਹੜੀ ਹੈ ਬੜੀ ਹਲਕੀ ਪਈ ਜਾਂਦੀ ਇੱਕ ਗੋਲ ਦੇ ਨਾਲ ਲੀਡ ਕਰ ਰਹੀ ਸੀਗੀ ਸ਼ੁਰੂ ਦੇ ਵਿੱਚ ਹੀ ਇਹ ਟੀਮ ਜਿਹੜੀ ਹੈ ਉਹ ਲੀਡ ਕਰ ਲੱਗ ਪਈ ਇੰਗਲੈਂਡ ਦੀ ਅਤੇ ਜਿਹੜਾ ਅਰਜਨਟੀਨਾ ਸੀਗਾ ਪਿੱਛੇ ਪਿੱਛੇ ਹੁੰਦਾ ਗਿਆ ਸੋ ਜਿਵੇਂ ਜਿਵੇਂ ਪਿੱਛੇ ਹੁੰਦਾ ਗਿਆ ਤੁਹਾਨੂੰ ਪਤਾ ਵੀ ਇਸ ਤੋਂ ਪਹਿਲੇ ਵੀ ਜਿਹੜੇ ਮੈਚ ਦੇ ਵਿੱਚ ਸਵਿਟਜ਼ਰਲੈਂਡ ਨੇ ਨੂੰ ਵੀ ਇਸੇ ਤਰੀਕੇ ਦੇ ਨਾਲ ਹੀ ਅਰਜਨਟੀਨਾ ਨੇ ਜਿਹੜਾ ਉਹ ਹਰਾਇਆ ਸੀ ਇੱਕ ਇੱਕ ਦੇ ਨਾਲ ਲੈਣ ਦਾ ਫਿਰ ਉਸ ਤੋਂ ਬਾਅਦ ਐਕਸਟਰਾ ਟਾਈਮ ਦੇ ਵਿੱਚ ਜਾ ਕੇ ਤੇ ਦੋ ਜ਼ਬਰਦਸਤ ਗੋਲ ਕਰਕੇ ਅਤੇ ਉਹਨਾਂ ਨੂੰ ਪਿੱਛੇ ਕੀਤਾ ਅਤੇ ਕੱਲ੍ਹ ਦੇ ਮੈਚ ਦੇ ਵਿੱਚ ਜਿਹੜਾ ਹੈ ਉਹ ਥੋੜ੍ਹਾ ਜਿਹਾ ਉਲਟ ਹੋ ਗਿਆ ਕਿਉਂਕਿ ਇਹ ਪਿੱਛੇ ਚੱਲ ਰਿਹਾ ਸੀ ਵਨਸ ਅਗੇਨ ਪਰ ਦੋ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਸ਼ੋਟ ਸੀਗੇ ਮੈਸੀ ਨੇ ਮਾਰੇ ਮੈਸੀ ਵਾਕਈ ਜਿਹਨੂੰ ਕਹਿੰਦੇ ਨਾ ਵੀ ਕੁਛ ਤਾਂ ਬਾਤ ਹੋ ਗਈ ਵੀ ਜਿਹੜੇ ਲੋਕ ਇੰਨਾ ਉਹਨੂੰ ਯਾਦ ਕਰਦੇ ਆ ਅਤੇ ਉਹਨੇ ਉਹ ਪ੍ਰੂਵ ਕਰਕੇ ਦਿਖਾਇਆ ਅਤੇ ਦੋ ਸ਼ੋਟਸ ਜਿਹੜੇ ਸੀਗੇ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚੋਂ ਕੱਢ ਕੇ ਭੀੜ ਦੇ ਵਿੱਚੋਂ ਅਤੇ ਦੋ ਸ਼ੋਟ ਖੇਲਦਾ ਉਹ ਦੋ ਸ਼ੋਟ ਇੱਕ

0: ਜਿਹਨੂੰ ਕਹਿੰਦੇ ਵੀ ਲੈਫਟ ਸਾਈਡ ਦੇ ਉੱਤੇ ਜਿਹੜਾ ਕਿ ਜਿੱਥੇ ਉਹਦਾ ਪਲੇਅਰ ਪਹਿਲਾਂ ਹੀ ਬਾਹਰ ਹੁੰਦਾ ਬਾਕੀ ਪਲੇਅਰਸ ਤੋਂ ਡੀ ਵਾਲੀ ਸਾਈਡ ਦੇ ਉੱਤੇ ਅਤੇ ਉਹ ਇੰਨਾ ਸਟੇਟ ਅਤੇ ਸਾਫ ਉਹਨੂੰ ਪਾਸ ਦਿੰਦਾ ਤਾਂ ਕਿ ਉੱਥੋਂ ਸ਼ੋਟ ਜਿਹੜੀ ਉਹ ਵਧੀਆ ਤਰੀਕੇ ਨਾਲ ਮਾਰ ਸਕੇ ਦੂਜਾ ਜਿਹੜਾ ਸ਼ੋਟ ਹੈ ਉਹ ਡਿਫੈਂਡਰ ਜਿਹੜੇ ਨੇ ਬੇਸਿਕਲੀ ਉਹ ਇਹ ਕੋਸ਼ਿਸ਼ ਕਰਦੇ ਨੇ ਵੀ ਆਪਾਂ ਇਹਨੂੰ ਰੋਕਾਂਗੇ ਸ਼ਾਇਦ ਫਿਰ ਉਸੇ ਤਰੀਕੇ ਦੇ ਨਾਲ ਹੀ ਇਹ ਗੋਲ ਨਾ ਕਰਦੇ ਬਟ ਉਹ ਦੂਜੇ ਟਾਈਮ ਦੇ ਉੱਤੇ ਫਿਰ ਦੂਜੀ ਸਟ੍ਰੈਟਜੀ ਲਾਉਂਦਾ ਹੁਣ ਉਹ ਕਾਹਲੀ ਕਾਹਲੀ ਨਹੀਂ ਕਰਦਾ ਬੜੇ ਆਰਾਮ ਦੇ ਨਾਲ ਸੋਚਦਾ ਅਤੇ ਕਿੱਥੇ ਉਹਦਾ ਪਲੇਅਰ ਹੈ ਬਿਲਕੁਲ ਉੱਥੇ ਉਹਨੂੰ ਬੋਲ ਜਿਹੜੀ ਇਹ ਦਿੰਦਾ ਬਟ ਉਹ ਰਾਈਟ ਫੁੱਟ ਦੇ ਨਾਲ ਅਤੇ ਬਿਲਕੁਲ ਨੈੱਟ ਦੇ ਸਾਹਮਣੇ ਅਤੇ ਜਿਹਨੂੰ ਹੈਡਰ ਦੇ ਨਾਲ ਉਹਦਾ ਜਿਹੜਾ ਪਲੇਅਰ ਹੈ ਉਹ ਅੰਦਰ ਕਰ ਦਿੰਦਾ ਵਿਚ ਇਜ਼ ਅਗੇਨ ਇਸ ਤਰੀਕੇ ਦੇ ਨਾਲ ਇਹਨੇ ਦੋਨੋਂ ਜਿਹੜੇ ਗੋਲ ਸੀਗੇ ਉਹ ਇਸ ਤਰੀਕੇ ਨਾਲ ਕਰਕੇ ਦਿਖਾਏ ਅਤੇ ਹਾਲਾਂਕਿ ਗੋਲ ਤਾਂ ਦੂਜਿਆਂ ਨੇ ਕੀਤੇ ਬਟ ਮੇਨ ਜਿਹੜਾ ਕਿਹਾ ਇਹੀ ਜਾਂਦਾ ਵੀ ਇਹ ਗੋਲ ਜਿਹੜੇ ਆ ਉਹ ਮੈਸੀ ਤੋਂ ਬਿਨਾਂ ਪੋਸੀਬਲ ਨਹੀਂ ਸੀ ਹੋ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਮੈਸੀ ਨੇ ਗੋਲ ਕਰਕੇ ਦਿਖਾਏ ਆ ਅਤੇ ਆਪਣੀ ਟੀਮ ਨੂੰ ਹੁਣ ਫਾਈਨਲ 'ਚ ਲੈ ਗਿਆ ਉਹਦੇ ਨਾਲ ਨਾਲ ਹੁਣ ਜਦੋਂ ਛੋਟੇ ਹੁੰਦਿਆਂ ਤੋਂ ਹੀ ਜਦੋਂ ਇਹ ਬੱਚਾ ਸੀਗਾ ਦੂਸਰੀ ਟੀਮ ਫਾਈਨਲ ਦੇ ਵਿੱਚ ਆਉਣ ਵਾਲਾ ਜਿਹੜਾ ਪਲੇਅਰ ਹੈ ਅਤੇ ਹੁਣ ਸਪੇਨ ਦੀ ਟੀਮ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਣਾ ਉਹਦੇ ਕੈਪਟਨ ਦਾ ਜਿਹੜਾ ਕਿ ਪਿਛਲੇ 19 ਸਾਲਾਂ ਤੋਂ ਮੰਨਿਆ ਜਾਂਦਾ ਵੀ ਜਦੋਂ ਮੈਸੀ ਉਦੋਂ ਵੀ ਹੀਰੋ ਸੀਗਾ ਅਤੇ ਉਦੋਂ ਤੋਂ ਇਹ ਉੱਥੇ ਦਾ ਉੱਥੇ ਟਿਕਿਆ ਅਤੇ ਉਹ ਦੂਜੇ ਪਾਸੇ ਜਿਹੜਾ ਉਹ ਯੰਗ ਮੁੰਡਾ ਜਿਹੜਾ ਉਹ ਵੀ ਜਮਾਲੀ ਕੁਛ ਇੱਦਾਂ ਜਿਹਨੂੰ ਕਹਿੰਦੇ ਨਾ ਵੀ ਇੱਕ ਵਨ ਆਫ ਦਾ ਬੈਸਟ ਪਲੇਅਰ ਹੈ ਵਰਲਡ ਦੇ ਵਿੱਚ ਸਪੇਨ ਦੀ ਟੀਮ ਨੂੰ ਲੀਡ ਕਰਦਾ ਅਤੇ ਹੁਣ ਆਮਣੇ ਸਾਹਮਣਾ ਹੋਏਗਾ ਜਿਨ੍ਹਾਂ ਨੂੰ ਇੱਕ ਦੂਜੇ ਨੂੰ ਕਈ ਵਾਰੀ ਤੁਸੀਂ ਦੇਖਦੇ ਹੋ ਵੀ ਇਹ ਪਲੇਅਰ ਜਿਹੜਾ ਉਹ ਆਪਣੇ ਇੱਕ ਤਰ੍ਹਾਂ ਨਾਲ ਗੁਰੂ ਸਮਾਨ ਸਮਝਦਾ ਕਿਸੇ ਬੰਦੇ ਨੂੰ ਵੀ ਇਹ ਮੈਨੂੰ ਇੰਨਾ ਜ਼ਿਆਦਾ ਅਤੇ ਪਲੱਸ ਨਾਲੇ ਉਹਦੀ ਜਿਹੜੀ ਪੈਦਾਇਸ਼ ਹੈ ਉਹ ਦੱਸਿਆ ਜਾਂਦਾ ਵੀ ਅਰਜਨਟੀਨਾ 'ਚ ਬਟ ਵੱਡਾ ਹੋਇਆ ਜਿਹੜਾ ਉਹ ਸਪੇਨ ਦੇ ਵਿੱਚ ਜਿਹਦੇ ਕਰਕੇ ਬੜਾ ਵਧੀਆ ਇਹ ਸਿਸਟਮ ਜਿਹੜਾ ਬਣੇਗਾ ਜੀ ਅਤੇ ਨਾਲ ਦੀ ਨਾਲ ਹੀ ਇੰਗਲੈਂਡ ਨੇ ਜਿਹੜਾ ਉਹ ਦੂਸਰਾ ਵਨਡੇ ਮੈਚ ਜਿੱਤ ਲਿਆ ਪਹਿਲਾਂ ਹਾਰ ਗਏ ਸੀਗੇ ਇੰਡੀਆ ਕੋਲ ਅਤੇ ਦੂਜਾ ਮੈਚ ਜਿਹੜਾ ਉਹਨੇ 233 ਸਕੋਰ ਜਿਹੜੀ ਹੈ ਉਹ ਇੰਡੀਆ 44 ਓਵਰਾਂ ਦੇ ਵਿੱਚ ਹੀ ਆਊਟ ਹੋ ਗਿਆ 233 ਸਕੋਰ ਮਾਰ ਕੇ ਇੰਗਲੈਂਡ ਨੇ 235 6 ਵਿਕਟਾਂ ਦੇ ਉੱਤੇ ਬਣਾ ਕੇ ਅਤੇ ਦੂਸਰਾ ਮੈਚ ਜਿਹੜਾ ਉਹ ਜਿੱਤ ਲਿਆ ਸੋ ਇੰਗਲੈਂਡ ਜਿਹੜਾ ਜੀ ਆਲਰੇਡੀ ਵੈਸੇ ਬਾਹਰ ਹੋ ਗਿਆ ਬਟ ਇੱਥੇਲੇ ਪਾਸੇ ਜਿੱਤ ਗਿਆ ਥੋੜ੍ਹਾ ਬਹੁਤਾ ਉਹਨਾਂ ਨੂੰ ਹੌਸਲਾ ਜ਼ਰੂਰ ਮਿਲ ਗਿਆ ਹੋਏਗਾ ਸਪੋਰਟਸ ਦੇ ਨਾਂ ਦੇ ਉੱਤੇ ਕਿ ਵੀ ਸੈਮੀਫਾਈਨਲ 'ਚ ਤਾਂ ਹਾਰ ਗਏ ਬਟ ਇੰਡੀਆ ਵਰਗੇ ਕਿਉਂਕਿ ਇੰਡੀਆ ਹੁਣ ਲਗਾਤਾਰ ਹਾਰਦਾ ਜਾ ਰਿਹਾ ਸੀ ਕੱਲ੍ਹ ਦਾ ਜਿਹੜਾ ਪਹਿਲਾ ਵਨਡੇ ਇੰਟਰਨੈਸ਼ਨਲ ਸੀਗਾ ਉਹ ਜਿੱਤ ਕੇ ਉਹਨਾਂ ਨੇ ਥੋੜ੍ਹੀ ਜਿਹੀ ਸਟੋਪ ਲਾਈ ਨਹੀਂ ਤੇ ਅਦਰਵਾਈਜ਼ ਪਿਛਲੇ ਕਿੰਨੇ ਮੈਚ ਜਿਹੜੇ ਨੇ ਇੰਡੀਆ ਨੇ ਹਾਰਤੇ ਸੀਗੇ ਜਿਹੜੇ ਕਿ ਬੜੀ ਸੋਚਣ 'ਚ ਹੈਰਾਨੀ ਜਿਹੀ ਲੱਗੀ ਵੀ ਇੰਡੀਆ ਵੀ ਮੈਚ ਜਿਹੜਾ ਉਹ ਹਰਾ ਸਕਦਾ ਇਸ ਤਰੀਕੇ ਦੇ ਨਾਲ ਅਤੇ ਧੋਨੀ ਹੁਣੇ ਅਤੇ ਐਕਟਰਸ ਕ੍ਰਿਤੀ ਸੈਨ ਜਿਹੜੀ ਹੈ ਉਹ ਵੀ ਮੈਚ ਦੇਖਦੀ ਪਾਈ ਗਈ ਹੈ ਜੀ ਬਰਮਿੰਗਮ ਦੇ ਵਿੱਚ ਜਿੱਥੇ ਮੈਚ ਚੱਲ ਰਿਹਾ ਸੀਗਾ ਅਤੇ ਵਨ ਡੇ ਇੰਟਰਨੈਸ਼ਨਲ ਜਿਹਨੂੰ ਕਹਿੰਦੇ ਨਾ ਇੰਡੀਆ ਦੇ ਇੰਗਲੈਂਡ ਦੇ ਵਿੱਚ ਬਰਮਿੰਗਮ ਦੇ ਵਿੱਚ ਜਿਹੜਾ ਪਹਿਲਾ ਮੈਚ ਸੀਗਾ ਉਹਦੇ ਵਿੱਚ ਇਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਆ ਰਹੀਆਂ ਅਤੇ ਤੁਸੀਂ ਸੋਚਦੇ ਹੋਣੇ ਵੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਵੀ ਟਰੰਪ ਦੀ ਆਪਾਂ ਗੱਲ ਕਰ ਰਹੇ ਸੀਗੇ ਅਤੇ ਉਹ ਕਿਤੇ ਮੈਂ ਵਿੱਚ ਇਹਨੇ ਛੱਡਦਾ ਬਟ ਮੈਂ ਭੁੱਲਿਆ ਨਹੀਂ ਹਾਲੇ ਉਹ ਆਪਾਂ ਗੱਲਬਾਤ ਕਰਾਂਗੇ ਟਰੰਪ ਨੇ ਵੈਸੇ ਹੋਰ ਕਈ ਮੁੱਦੇ ਲਿਆਂਦੇ ਆ ਬਟ ਇਹ ਥੋੜ੍ਹੀ ਜਿਹੀ ਮੈਨੂੰ ਲੱਗਦਾ ਪੂਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਲੰਬੀ ਹੋ ਜਾਣੀ ਹੈ ਖਬਰ ਪਰ ਥੋੜ੍ਹੀ ਜਿਹੀ ਸੁਣ ਲੈਂਦੇ ਹਾਂ ਫਿਰ ਇਸ ਤੋਂ ਬਾਅਦ
1: ਇਸ ਪਰ ਵੀ ਬਾਤ ਕਰਾਂਗੇ ਕਿ ਅਮਰੀਕਾ ਜਾਂ ਚੀਨ ਕੌਣ ਸਾ ਦੇਸ਼ ਦੂਸਰੇ ਦੇਸ਼ੋਂ ਕੇ ਮਾਮਲੋਂ ਮੇਂ ਜ਼ਿਆਦਾ ਇੰਟਰਫੇਅਰ ਯਾਨੀ ਕਿ ਹਸਤਕਸ਼ੇਪ ਕਰਤਾ ਹੈ ਸ਼ਾਮਿਲ ਹੋਣਗੇ ਜੀਓ ਪੋਲੀਟਿਕਸ ਔਰ ਟ੍ਰੇਡ ਮਾਮਲੋਂ ਕੇ ਐਕਸਪਰਟ ਪ੍ਰੋਫੈਸਰ ਫੈਸਲ ਅਹਿਮਦ बात होगी फुटबॉल प्रेमियों की जिनकी नजर है अब अर्जेंटीना बनाम स्पेन के होने वाले फाइनल पर तो शुरू करते हैं आज का दिन भर इससे पहले कि मैं आज के दिन भर की शुरुआत करूं मैं एक सवाल आपसे पूछना चाहता हूं कि अगर आपको चुनना हो कि अमेरिकन प्रेसिडेंट ट्रंप और चीन के प्रेसिडेंट शी जिनपिंग में ज्यादा भरोसेमंद कौन है ज्यादा भरोसे के लायक कौन है तो आपका जवाब क्या होगा और मुझे लगता है कि सवाल सुनते ही आपने अपना जवाब भी सोच लिया होगा तो अब हम आपको बताना चाहते हैं कि अमेरिका के प्यू रिसर्च सेंटर ने एक रिपोर्ट जारी की है जिसके मुताबिक चीन को अब दुनिया के कई देशों में अमेरिका के मुकाबले ज्यादा पॉजिटिव नजर से देखा जा रहा है इसका मतलब यह है कि कई देशों में चीन के प्रति लोग अच्छी राय रखते हैं अमेरिका को लेकर लोगों की धारणा पहले के मुकाबले कमजोर यानी कि खराब हुई है सर्वे में शामिल लोगों ने अमेरिका के प्रेसिडेंट ट्रंप और चीन के प्रेसिडेंट शी जिनपिंग दोनों पर ही बहुत ज्यादा भरोसा नहीं जताया

0: सा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी मंडे ट्यूसडे थर्सडे एंड फ्राइडे 7 to 8 PM संडे 1 to 5 PM
1: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde han. Sanu sampark karn layi 403-225-1111 Maninder Singh Tillon Asia Pacific Immigration Consulting Limited.
2: Regulated Canadian Immigration Consultant.
1: 403-225-1111
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotox, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way. Only on Sabrang Radio, your voice across every mile. Visit our official website, www.sabrang.ca.
3: So, yes, again, once again ਤਾਂ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਫੈਡਰਲ ਗਵਰਨਮੈਂਟ ਦੀ ਜਿਹੜੀ ਅੱਜ ਕਮਿਟਮੈਂਟ ਦੱਸੀ ਉਹਨਾਂ ਨੇ $2 billion ਦੀ ਲੰਡਨ ਡਿਫੈਂਸ ਸੈਕਟਰ ਦੇ ਵਿੱਚ ਜਿਹਦੇ ਨਾਲ ਨਾਲ ਇਹ ਵੀ ਕਹਿੰਦੇ ਆ ਵੀ ਇਹ ਕਾਫੀ ਥਾਊਜ਼ੈਂਡਸ ਆਫ ਜੋਬਸ ਜਿਹੜੀਆਂ ਨੇ ਉਹ ਵੀ ਸਿਕਿਓਰ ਹੋਣਗੀਆਂ ਸੋ ਲੰਡਨ ਓਨਟੇਰੀਓ ਦੀ ਗੱਲ ਕੀਤੀ ਜਾ ਰਹੀ ਜਿੱਥੇ ਇਹਨਾਂ ਨੇ ਇਹ ਦੱਸਿਆ ਅੱਜ ਕਾਨਫਰੰਸ ਕਰਕੇ ਅਤੇ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਹੈ ਅਤੇ ਮੈਨੂੰ ਲੱਗਦਾ ਵੀ ਜਿਹੜੀ ਹੋਟ ਟੋਪਿਕ ਰਾਈਟ ਨੂੰ ਚੱਲ ਰਿਹਾ ਉਹ ਤਾਂ ਫੀਫਾ ਵਰਲਡ ਕੱਪ ਦਾ ਹੀ ਚੱਲ ਰਿਹਾ ਅਤੇ ਜਿਹੜਾ ਕਿ ਬੜਾ ਧਿਆਨ ਨਾਲ ਦੇਖਣ ਵਾਲਾ ਸੋ ਜਲਦੀ ਇਹਦਾ ਸੈਟਰਡੇ ਵਾਲੇ ਦਿਨ ਫਾਈਨਲ ਹੋਣਾ ਅਤੇ ਆਈ ਹੋਪ ਵੀ ਤੁਸੀਂ ਕਿਉਂਕਿ ਮੈਚ ਨੂੰ ਚੰਗੇ ਡਿਟੇਲ ਦੇ ਵਿੱਚ ਦੇਖ ਰਹੇ ਹੋ ਚੰਗਾ ਲੱਗਦਾ ਵੈਸੇ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਚੰਗੀ ਤਰ੍ਹਾਂ ਵਾਚ ਕਰਦੇ ਹੋ ਵਰਲਡ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਇੰਨੇ ਜ਼ਿਆਦਾ ਕਿਤੇ ਵੀ ਕਿਸੇ ਗੇਮ ਨੂੰ ਨਹੀਂ ਲੋਕ ਦੇਖਦੇ ਜਿੰਨਾ ਫੀਫਾ ਨੂੰ ਦੇਖਦੇ ਆ ਅਤੇ ਉਹਦੇ 'ਚ ਪੈਸਾ ਵੀ ਜਿਹੜਾ ਬੇਅੰਤ ਹੁੰਦਾ ਜਾ ਰਿਹਾ ਹੌਲੀ ਹੌਲੀ ਕਰਕੇ ਜਿੰਨਾ ਪਹਿਲਾਂ ਇਹਨਾਂ ਗੇਮਸ ਦੇ ਵਿੱਚ ਇੰਨਾ ਪੈਸਾ ਨਹੀਂ ਸੀ ਹੈਗਾ ਅਤੇ ਹੁਣ ਕ੍ਰਿਕਟ ਦੀ ਆਪਾਂ ਦੇਖਦੇ ਹਾਂ ਵਨ ਡੇ ਇੰਟਰਨੈਸ਼ਨਲ ਦਿਸ ਦੈਟ ਜੋ ਵੀ ਅਤੇ ਉਹ ਬੜੇ ਫਿੱਕੇ ਫਿੱਕੇ ਜਿਹੇ ਲੱਗਦੇ ਨੇ ਮੈਚ ਕਿਉਂਕਿ ਇਹਨਾਂ ਦੇ ਮੁਕਾਬਲੇ ਇੰਨਾ ਜਨੂੰਨ ਜਿਹੜਾ ਇਹਨਾਂ ਗੇਮਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੇ ਸਪੋਰਟਰ ਹੁੰਦੇ ਨੇ ਬੇਸਿਕਲੀ ਫੈਨਸ ਹੁੰਦੇ ਆ ਜਿੱਦਾਂ ਲਿਟਰਲੀ ਰੋਂਦੇ ਨਜ਼ਰ ਆਉਂਦੇ ਆ ਅਤੇ ਇਹ ਵੀ ਇੱਕ ਬੜੀ ਅਜੀਬੋ ਗਰੀਬ ਜਿਹੜੀ ਉਹ ਗੱਲਬਾਤ ਕੀਤੀ ਜਾ ਰਹੀ ਹੈ ਜੀ ਇੱਕ ਕਪਲ ਕਿਲਡ ਇਨ ਅਪਾਰਟਮੈਂਟ ਫਾਇਰ ਰਿਮੈਂਬਰਡ ਐਜ ਬੈਸਟ ਫਰੈਂਡਸ ਐਕਟਿਵ ਕਮਿਊਨਿਟੀ ਮੈਂਬਰ ਸੋ ਇੱਕ ਅਪਾਰਟਮੈਂਟ 'ਚ ਅੱਗ ਲੱਗਣ ਕਰਕੇ ਜਿਹੜੀ ਦੱਸਿਆ ਜਾ ਰਿਹਾ ਕੋਈ ਸਾਡੀ ਆਪਣੀ ਪੰਜਾਬੀ ਫੈਮਿਲੀ ਐਡਮਿੰਟਨ ਦੇ ਵਿੱਚ ਅਤੇ ਦੱਸਿਆ ਜਾ ਰਿਹਾ ਬੜੇ ਵਧੀਆ ਇਨਸਾਨ ਸੀਗੇ ਅਤੇ ਜਿਹੜੇ ਮਾਰੇ ਗਏ ਨੇ ਜੀ ਦੋਨੋਂ ਹਸਬੈਂਡ ਵਾਈਫ ਲੱਗਦੇ ਐਲਡਰਲੀ ਕਪਲ ਸੀਗਾ ਅਪਾਰਟਮੈਂਟ ਦੇ ਵਿੱਚ ਨੌਰਥ ਐਡਮਿੰਟਨ ਦੇ ਵਿੱਚ ਟਿਊਜ਼ਡੇ ਨੂੰ ਅੱਗ ਲੱਗੀ ਉਹਦੇ ਬਾਰੇ ਦੱਸਿਆ ਜਾ ਰਿਹਾ ਜਿੱਥੇ ਦੋ ਜਣੇ ਜਿਹੜੇ ਮਾਰੇ ਗਏ ਇੱਕ ਖਬਰ ਸਾਹਮਣੇ ਆ ਰਹੀ ਹੈ ਅਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਆਲਮੋਸਟ ਸਮਾਪਤ ਹੋ ਗਿਆ ਅਤੇ ਆਈ ਹੋਪ ਤੁਸੀਂ ਅੱਜ ਦੀਆਂ ਖਬਰਾਂ ਦੇ ਗੱਲਾਂ ਬਾਤਾਂ ਪਸੰਦ ਕੀਤੀਆਂ ਹੋਣਗੀਆਂ ਅਤੇ ਇਹਦੇ ਨਾਲ ਨਾਲ ਸੁਰਿੰਦਰ ਕੌਰ ਇੱਕ ਤਾਂ ਮੇਜਰ ਸਿੰਘ ਪੰਡਾਲ ਜੀ ਜਿਹੜੇ 85 ਸਾਲਾਂ ਦੇ ਅਤੇ ਵਾਈਫ ਸੁਰਿੰਦਰ ਕੌਰ ਪੰਡਾਲ ਜੀ 82 ਸਾਲਾਂ ਦੇ ਜਿਹੜੇ ਨੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉੱਥੇ ਅੱਗ ਦੇ ਵਿੱਚ ਅਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ੱਬਾ ਖੈਰ ਟੂ ਆਲ ਜੀ ਥੈਂਕ ਯੂ
4: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ

0: ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ। ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 16 ਜੁਲਾਈ ਹੈ, ਦਿਨ ਵੀਰਵਾਰ ਹੈ ਤੇ 9 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟ ਹੁਰੀ ਤੇ ਉਹਨਾਂ

ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

ਆ ਗੋਰੀ ਮੈਨੂੰ ਲੈ ਕੇ ਖੜੀ ਆ ਮੈਨੂੰ ਲੱਗਾ ਮੈਨੂੰ ਲੈਣ ਨੂੰ ਖੜੀ ਆ ਆ ਜੱਗ ਚਾਹ ਦਾ ਆਂਡਾ ਸੋਣੀਏ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀਜ਼ ਆਰ ਮਾਈ ਬਿਊਟੀਫੁਲ ਡਾਂਸਰ ਜਿਹਨਾਂ ਨੂੰ ਦਮ ਪੀੜਾ ਉੱਠਿਆ ਆ ਆ ਮਿਸਟਰ ਡੀ ਕਿੱਥੋਂ ਆ ਗਿਆ ਓਏ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੱਥ ਮਲਾਈਆਂ ਨੇ ਹੱਥ ਹੁੰਦੇ ਆ ਆ ਲੈ ਵੀ ਕੁੜੀਆਂ ਦਾ ਇਹੀ ਹਾਲ ਹੁੰਦਾ ਸਾਰੀ ਬਰਾਤ ਤਿਆਰ ਹੋ ਗਈ ਕੁੜੀਆਂ ਓਏ ਇਹ ਤਾਂ ਮੈਸ ਜੂਨੀਵਰਸ ਨਿਕਲੀ

0: ਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੁਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ

ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ।

0: ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
1: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
1: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ

ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ 94.7 FM ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 16 ਜੁਲਾਈ ਹੈ, ਦਿਨ ਵੀਰਵਾਰ ਹੈ। ਹਰ ਉਸ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਥੋੜੀ ਦੇਰ ਦੇ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਉਹਨਾਂ ਕੋਲੋਂ ਪੁੱਛਾਂਗੇ ਪੰਜਾਬ ਦੇ ਕੀ ਹਾਲਾਤ ਨੇ, ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ, ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਦੀ ਤਫਸੀਲ ਵੀ ਉਹਨਾਂ ਕੋਲੋਂ ਜਾਣਾਂਗੇ ਜੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟਾਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਾਟਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ। ਜੀ ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਖਬਰ ਤੋਂ ਜਿਹਦੀ ਚਰਚਾ ਬਹੁਤ ਹੈ ਜੀ ਇਸ ਵੇਲੇ। ਸੁਖਬੀਰ ਬਾਦਲ ਦੀਆਂ ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਤੇ। ਆਉਂਦੇ ਨੇ ਕਿ ਬੇਅਦਬੀ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਸੱਦ ਲਿਆ। ਕੀ ਮਾਮਲਾ ਜੀ ਸਾਰਾ?
1: ਤੁਸੀਂ ਜਾਣਦੇ ਹੋ 2015 ਚ ਘਟਨਾਵਾਂ ਵਾਪਰੀਆਂ, ਜਦੋਂ ਪਿੰਡ ਬੁੱਧ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਚੋਰੀ ਹੋਇਆ। ਕੁਝ ਦਿਨ ਬਾਅਦ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲੱਗਾ, ਜਿਹਦੇ ਚ ਕੁਝ ਲੋਕਾਂ ਨੇ ਲਿਖਿਆ ਕਿ ਉਹਨਾਂ ਦੇ ਗੁਰੂ ਦੀ ਬੇਇੱਜ਼ਤੀ ਹੋਈ ਹੈ, ਉਹ ਹੁਣ ਸਿੱਖਾਂ ਨੂੰ ਗੁਰੂ ਦੀ ਬੇਨਤੀ ਕਰਨਗੇ। ਫਿਰ ਇਹ ਘਟਨਾ ਵਾਪਰੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੜ ਕੇ ਉਹਦੇ ਅੰਗ ਅੰਗ ਵੱਖ ਵੱਖ ਥਾਵਾਂ ਤੇ ਖਿਲਾਰੇ ਗਏ। ਉਹ ਸਾਰੇ ਖਿਲਾਰੇ ਜਾਣ ਤੋਂ ਬਾਅਦ ਸੰਗਤ ਨੇ ਉੱਥੇ ਰੋਸ ਕੀਤਾ ਕਿ ਪਿੰਡ ਬਾਇਬਲ ਕਲਾਂ ਦੇ ਬਾਹਰ ਇੱਕ ਕੋਟਕਪੁਰੇ ਦੇ ਬੱਤੀ ਚੌਂਕ ਜਾ ਕੇ ਗੋਲੀ ਚਲਾਈ। ਉਸ ਗੋਲੀ ਦੇ ਅਸੀਂ ਦੋ ਜਾਣੇ ਮਾਰੇ ਗਏ ਸਨ, ਕਈ ਜ਼ਖਮੀ ਹੋਏ ਸਨ। ਸਰਕਾਰ ਉਦੋਂ ਅਕਾਲੀ ਭਾਜਪਾ ਦੀ ਸੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੁਲਿਸ ਦਾ ਇੰਚਾਰਜ ਸੀ। ਡੀ ਜੀ ਪੀ ਉਦੋਂ ਸਮੇਰ ਸਿੰਘ ਸੈਣੀ ਹੁੰਦਾ ਸੀ, ਜਿਹੜਾ ਬਹੁਤ ਬਦਨਾਮ ਬੰਦਾ ਸੀ ਤੇ ਜਿਹਨੂੰ ਲਾਏ ਜਾਣ ਦਾ ਵੀ ਸਿੱਖਾਂ ਨੇ ਬਹੁਤ ਵਿਰੋਧ ਕੀਤਾ ਸੀ ਕਿ ਤੁਸੀਂ ਕਿਉਂ ਨੂੰ ਲਾਉਂਦੇ ਹੋ, ਪਰ ਬਾਦਲਾਂ ਨੇ ਲਾਇਆ ਇਸ ਕਰਕੇ ਸੀ ਕਿ ਉਹ ਸਖ਼ਤ ਹੈ ਤੇ ਹਾਲਾਤ ਨੂੰ ਸੰਭਾਲ ਸਕਦਾ। ਉਹਦੇ ਉੱਤੇ ਦੋਸ਼ ਲੱਗਾ, ਇਹਨਾਂ ਸਾਰਿਆਂ ਤੇ ਲੱਗਾ ਸੀ। ਮੋਕੇ ਦਾ ਐਮ ਐਲ ਏ ਜਿਹੜਾ ਉਹ ਤੇ ਵੀ ਲੱਗਾ, ਡੀ ਸੀ ਐਸ ਐਸ ਪੀ ਤੇ ਵੀ। ਉਹਨਾਂ ਨੇ ਸਾਫ਼ ਹੀ ਕਹਿ ਦਿੱਤਾ ਕਿ ਸਾਨੂੰ ਤੇ ਜੋ ਸਰਕਾਰ ਦੇ ਹੁਕਮ ਸੀ ਅਸੀਂ ਉਹ ਕੀਤਾ, ਉਹਦੇ ਸੰਬੰਧ ਸੀ ਕੁਛ ਨੀ ਕੀਤਾ, ਪਾਸੇ ਨਿਕਲ ਗਏ। ਐਸ ਐਸ ਪੀ ਫਿਰ ਵੀ ਫਸਿਆ ਰਿਹਾ ਕਿਉਂਕਿ ਉਹ ਕਾਰਵਾਈ ਚ ਸ਼ਾਮਲ ਸੀ। ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਨੇ ਆਖਿਆ ਜੀ ਸਾਨੂੰ ਤੇ ਜੋ ਹੁਕਮ ਹੋਇਆ ਸੀ ਆਰਡਰ ਕਰ ਦਿੱਤੇ, ਬਾਕੀ ਸਾਡਾ ਕੋਈ ਰੋਲ ਨੀ। ਹੁਣ ਇਹ ਚ ਪੁੱਛਗਿੱਛ ਚੱਲਦੀ ਹੁੰਦੀ ਹੈ, ਇਹਨਾਂ ਵਿਖਾਵੇ ਵਾਸਤੇ ਮਾੜੀ ਮੋਟੀ ਪੁੱਛਗਿੱਛ ਇਹਨਾਂ ਕੀਤੀ। ਉਹ ਇਹਨਾਂ ਦੀ ਆਪਣੀ ਸਰਕਾਰ ਸੀ, ਇੱਕ ਜਸਟਿਸ ਜੋਰਾ ਸਿੰਘ ਕਮਿਸ਼ਨ ਨਾਲ ਬਣਾਤਾ ਇਹ ਪੜਤਾਲ ਕਰੂਗਾ। ਜੋਰਾ ਸਿੰਘ ਨੇ ਪੜਤਾਲ ਰਿਪੋਰਟ ਲਿਆਂਦੀ, ਉਹ ਰਿਪੋਰਟ ਜਦੋਂ ਦੇਣ ਵਾਸਤੇ ਗਿਆ ਇਹਨਾਂ ਦੇ ਸਰਕਾਰ ਦੇ ਸੈਕਟਰੀਏਟ ਤੋਂ ਸਾਰੇ ਅਫਸਰ ਤੇ ਸਾਰੇ ਮੰਤਰੀ ਉੱਠ ਕੇ ਬਾਹਰ ਚਲੇ ਗਏ, ਰਿਪੋਰਟ ਕੋਈ ਨਾ ਲਵੇ। ਉਹ ਉੱਥੇ ਹੇਠਲੇ ਬਾਬੂਆਂ ਨੂੰ ਫਿਰ ਕਲਰਕਾਂ ਨੂੰ ਫੜਾ ਕੇ ਆ ਗਿਆ। ਉਹਦੇ ਬਾਅਦ ਚੋਣਾਂ ਹੋ ਗਈਆਂ ਤੇ ਕਾਂਗਰਸ ਪਾਰਟੀ ਆ ਗਈ। ਇਹਨਾਂ ਨੇ ਵੇਖਿਆ ਕਿ ਅਕਾਲੀ ਸਰਕਾਰ ਨੇ ਕਮਿਸ਼ਨ ਬਣਾਇਆ ਸੀ, ਉਸ ਜੱਜ ਦੀ ਰਿਪੋਰਟ ਉਦਾਂ ਦੀ ਉਦਾਂ ਪਈ ਆ, ਕੋਈ ਤਹਿਸੀਲ ਵੀ ਨੀ ਖੋਲ ਕੇ ਵੇਖੀ ਗਈ ਤੇ ਸਰਕਾਰ ਉਹ ਚਲੀ ਗਈ ਆ। ਇਹਨਾਂ ਨੇ ਰਿਪੋਰਟ ਪੜ੍ਹੀ ਕਿ ਨਹੀਂ ਪੜ੍ਹੀ, ਇੱਕ ਨਵਾਂ ਕਮਿਸ਼ਨ ਬਣਾ ਦਿੱਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ। ਕਮਿਸ਼ਨ ਦੀ ਰਿਪੋਰਟ ਸਾਰੀ ਇਹਨਾਂ ਦੇ ਸਾਥੀਆਂ ਦੇ ਖਿਲਾਫ਼ ਚਲੀ ਗਈ। ਐਸ ਆਈ ਟੀ ਬਣਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨੇ ਪੜਤਾਲ ਕਰਕੇ ਰਿਪੋਰਟ ਦਿੱਤੀ ਜਿਹ ਚ ਬਾਦਲ ਪਿਓ ਪੁੱਤ ਦੇ ਨਾਮ ਹੀ ਆ ਗਿਆ, ਕੁੰਵਰ ਵਿਜੇ ਪ੍ਰਤਾਪ ਸਿੰਘ ਉਸ ਪੰਜ ਅਫਸਰਾਂ ਦੀ ਐਸ ਆਈ ਟੀ ਵਿੱਚ ਸੀ। ਉਹਨਾਂ ਚੋਂ ਚਾਰ ਅਫਸਰਾਂ ਨੇ ਸ਼ਾਮਿਲ ਹੋਣ ਤੋਂ ਇਨਕਾਰ ਕਰਤਾ ਤੇ ਜਿਹੜਾ ਡਿਪਟੀ ਚੀਫ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਹਨੇ ਇਕੱਲੇ ਨੇ ਪੜਤਾਲ ਕਰਕੇ ਰਿਪੋਰਟ ਸਿਰੇ ਲਾ ਤੀ। ਉਹ ਰਿਪੋਰਟ ਜਦੋਂ ਅਦਾਲਤ ਵਿੱਚ ਗਈ ਸਾਰੇ ਪਾਸੇ ਤਸੱਲੀ ਮੱਚੀ ਪਈ ਸੀ। ਉਹ ਉੱਥੋਂ ਇੱਕ ਹਵਾਲਦਾਰ ਨੇ ਜਾ ਕੇ ਹਾਈਕੋਰਟ ਚ ਅਰਜੀ ਕੀਤੀ ਤੇ ਹਾਈਕੋਰਟ ਦੇ ਜੱਜ ਨੇ ਸਾਰੀ ਰਿਪੋਰਟ ਹੀ ਰੱਦ ਕਰ ਦਿੱਤੀ। ਕੁੰਵਰ ਵਿਜੇ ਪ੍ਰਤਾਪ ਸਿੰਘ ਗੁੱਸੇ ਚ ਅਸਤੀਫਾ ਦੇ ਗਿਆ, ਉਹਨੇ ਚੋਣ ਲੜੀ ਆਈ ਜੀ ਦੇ ਉਹਦੇ ਤੋਂ ਅਸਤੀਫਾ ਦੇ ਕੇ ਐਮ ਐਲ ਏ ਬਣ ਗਿਆ। ਇਹਨਾਂ ਨੇ ਆਖਿਆ ਜੀ ਰਿਪੋਰਟ ਪੋਲੀਟੀਕਲ ਤਾਂ ਕਰਕੇ ਸਾਡੇ ਖਿਲਾਫ਼ ਦਿੱਤੀ ਗਈ ਸੀ। ਫਿਰ ਆਮ ਆਦਮੀ ਪਾਰਟੀ ਸਰਕਾਰ ਬਣ ਗਈ, ਹੁਣ ਤੱਕ 6-7 ਵਾਰੀ ਐਸ ਆਈ ਟੀ ਬਣ ਗਿਆ, ਨਵੀਂ ਐਸ ਆਈ ਟੀ ਬਣਦੀ, ਰਿਪੋਰਟ ਕਿਸੇ ਪਾਸੇ ਕੁਛ ਨੀ ਲੱਗਦੀ। ਉੱਥੇ ਦੀ ਉੱਥੇ ਗੱਲ ਖੜੀ ਰਹਿੰਦੀ ਆ। ਅਖੀਰ ਉਹਨਾਂ ਜਿਹੜੀ ਐਸ ਆਈ ਟੀ ਆ ਇਹ ਬਣੀ ਤੇ ਇਹਨਾਂ ਨੇ ਪਿਛਲੇ 2 ਮਹੀਨਿਆਂ ਚ ਬੜੀ ਤੇਜ਼ੀ ਨਾਲ ਕੰਮ ਕੀਤਾ, ਕਦੇ ਕਿਸੇ ਨੂੰ ਸੱਦ ਲਿਆ, ਕਦੇ ਕਿਸੇ ਨੂੰ ਸੱਦ ਲਿਆ। ਭਾਜਪਾ ਦਾ ਸਾਬਕਾ ਕੇਂਦਰੀ ਮੰਤਰੀ ਇੱਥੋਂ ਦਾ ਜਲੰਧਰ ਦੇ ਵਿਜੇ ਸਾਂਪਲਾ, ਉਹਨੂੰ ਬੁਲਾਇਆ, ਪਹਿਲਾਂ ਗਿਆ ਨੀ, ਫਿਰ ਗਿਆ। ਉੱਥੇ ਅੰਦਰ ਕੀ ਬਿਆਨ ਦੇ ਕੇ ਆਇਆ ਪਤਾ ਨੀ, ਅਖਬਾਰਾਂ ਚ ਆਇਆ ਕਿ ਉਹਨਾਂ ਨੇ ਇਹਨੂੰ ਪੁੱਛਿਆ ਕਿ ਤੂੰ ਇਸ ਮਾਮਲੇ ਦੇ ਵਿੱਚ ਗਵਰਨਰ ਨੂੰ ਅਸਤੀਫਾ

0: ਤੇ ਇੱਕ ਮੰਗ ਪੱਤਰ ਦੇਣ ਵਾਸਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਗਿਆ ਸੀ। ਉਹਦੇ ਉੱਤੇ ਤੇਰੇ ਦਸਤਖਤ ਹੈ। ਉਹਨੇ ਆਖਿਆ ਮੈਨੂੰ ਯਾਦ ਨੀ ਮੈਂ ਕੋਈ ਦਸਤਖਤ ਕੀਤੇ ਹੈ, ਵਿਖਾਓ ਕਿਹੜੇ ਦਸਤਖਤ ਕੀਤੇ ਹੈ। ਇਹ ਕਹਿੰਦੇ ਆ ਕਿ ਉਹ ਆਪਣੇ ਦਸਤਖਤ ਤੋਂ ਉਹਨੇ ਇਨਕਾਰ ਕਰਤਾ ਕਿ ਮੈਂ ਨੀ ਕੀਤੇ, ਦਾ ਮਤਲਬ ਜਾਰੀ ਦਸਤਖਤ ਹੈ। ਉਹ ਕਹਿੰਦਾ ਮੈਨੂੰ ਕਾਗਜ਼ ਨੀ ਵਿਖਾਏ, ਵਿਖਾਉਣਗੇ ਤੇ ਫੇਰ ਹੀ ਕਹੂੰਗਾ। ਹੁਣ ਅੰਦਰ ਐਸ ਆਈ ਟੀ ਦੇ ਕੋਲ ਕੀ ਹੋਇਆ, ਜਾਂ ਐਸ ਆਈ ਟੀ ਦੇ ਅਫਸਰ ਜਾਣਦੇ ਆ ਜਾਂ ਵਿਜੇ ਸਾਂਪਲਾ ਜਾਣਦਾ, ਕਿਸੇ ਨੂੰ ਕੀ ਪਤਾ। ਉਸ ਪੱਖ ਤੋਂ ਵੀ ਗੱਲ ਰੋੜੇ ਚ ਇਹਨਾਂ ਨੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਸੱਦ ਲਿਆ। ਪਹਿਲਾਂ ਤਾਂ ਰੌਲਾ ਬਹੁਤ ਪਿਆ ਕਿ ਸੁਖਬੀਰ ਸਿੰਘ ਬਾਦਲ ਕੀ ਨਾ ਉੱਥੇ ਵਿਦੇਸ਼ ਗਿਆ। ਉਹਦਾ ਉੱਥੋਂ ਬਿਆਨ ਆ ਗਿਆ ਕਿ ਮੈਂ ਆ ਜਾਣਾ ਤੇ 20 ਤਰੀਕ ਨੂੰ ਆ ਕੇ ਪੇਸ਼ ਹੋਊਂਗਾ। ਇਹਦੇ ਨਾਲ ਮਾਮਲਾ ਦਿਲਚਸਪ ਮੋੜ ਤੇ ਆ ਗਿਆ। ਹੁਣ ਵੇਖਣ ਵਾਲੀ ਗੱਲ ਇਹ ਕਿ ਸੁਖਬੀਰ ਸਿੰਘ ਜਾ ਕੇ ਉੱਥੇ ਕੀ ਕਹਿੰਦਾ। ਪਹਿਲਾਂ ਜੋ ਐਸ ਆਈ ਟੀ ਚ ਉਹਦਾ ਨਾਂ ਆਇਆ ਸੀ ਉਦੋਂ ਜਿੰਨੇ ਉਹਦੇ ਕੋਰ ਕਮੇਟੀ ਮੈਂਬਰ ਆ ਸਾਰਿਆਂ ਨੂੰ ਨਾਲ ਲਿਖ ਸਿੱਧਾ DGP ਦਫ਼ਤਰ ਜਾ ਵੜਿਆ ਸੀ, ਲਓ ਮੈਂ ਆ ਗਿਆ ਮੈਨੂੰ ਗ੍ਰਿਫ਼ਤਾਰ ਕਰ ਲਓ। ਉਹਨੂੰ ਵੀ ਲੋਕੀ ਕਹਿੰਦੇ ਡਰਾਮਾ ਤਗੜਾ ਕੀਤਾ। ਉਹਦਾ ਅਸਰ ਕੋਈ ਨੀ ਸੀਗਾ, ਘੰਟਾ ਕੁ ਉਹਦੇ ਕੋਲ ਬਹਿ ਕੇ ਆ ਗਏ। ਫਿਰ ਹੁਣ ਇਹਨੇ ਜਾਣਾ ਉੱਥੇ ਕੀ ਹੋਵੇਗਾ ਪਤਾ ਨੀ। ਇਹਦੇ ਦੌਰਾਨ ਇਸੇ ਪੜਤਾਲ ਚੱਲਦੀ ਚ ਇੱਕ ਵਾਰੀ ਇੱਕ ਬਹੁਤ ਵੱਡੇ ਐਕਟਰ ਨੂੰ ਉੱਥੋਂ ਮੁੰਬਈ ਤੋਂ ਸੱਦ ਕੇ ਵੀ ਕਾਂਗਰਸ ਦੀ ਸਰਕਾਰ ਵੇਲੇ ਅਕਸ਼ੇ ਕੁਮਾਰ ਨੂੰ ਪੇਸ਼ ਹੋਣ ਨੂੰ ਆਖਿਆ ਗਿਆ ਸੀ, ਉਹ ਵੀ ਪੇਸ਼ ਹੋਇਆ ਸੀ। ਸਿੱਟਾ ਤੇ ਉਦੋਂ ਵੀ ਕੋਈ ਨੀ ਨਿਕਲਿਆ, ਉਹ ਵੀ ਜਦੋਂ ਆਇਆ ਤਾਂ ਸਾਰਾ ਚੰਡੀਗੜ੍ਹ ਸ਼ਹਿਰ ਜਿਹੜਾ ਸੀ ਪੁਲਿਸ ਹੈਡਕੁਆਰਟਰ ਦੀਆਂ ਛੱਤਾਂ ਤੋਂ ਲੋਕ ਵੇਂਦੇ ਸੀ ਨੀਵੇਂ ਹੋ ਕੇ, ਪਰ ਉਹ ਵੀ ਆਇਆ ਤੇ ਹਾਜ਼ਰੀ ਪਾ ਕੇ ਚਲਾ ਗਿਆ, ਕੱਖ ਨੀ ਸੀ। ਹੁਣ 20 ਤਰੀਕ ਨੂੰ ਕੋ ਬਹੁਤਾ ਕੁਝ ਹੋ ਜਾਊਗਾ, ਇਹਦੀ ਲੋਕਾਂ ਨੂੰ ਆਸ ਤੇ ਹੈ ਨੀ, ਪਰ ਚੋਣਾਂ ਦੇ ਨਾਲ ਨੇੜੇ ਜਾ ਕੇ ਕੁਝ ਨਾ ਕੁਝ ਕਈ ਵਾਰੀ ਹੋ ਜਾਂਦਾ ਹੁੰਦਾ। ਉਹ ਕੀ ਹੋਊਗਾ ਇਹ ਤੁਹਾਨੂੰ ਵੀ ਨੀ ਪਤਾ ਲੱਗੂ
1: ਜੀ। ਪਨ ਸਾਹਿਬ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਦੇ ਦੌਰੇ ਤੇ ਆ ਰਹੇ ਨੇ, ਇਲੈਕਸ਼ਨਾਂ ਸਿਰ ਤੇ ਨੇ, ਤੇ ਉਹਨਾਂ ਦੇ ਦੌਰੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿਵੇਂ ਦਾ ਹੋਊਗਾ ਇਹ ਦੌਰਾ?
0: ਅੱਜ ਉਹਨਾਂ ਦਾ ਦੌਰਾ ਹੈ 3 ਥਾਵਾਂ ਦਾ, ਜਲੰਧਰ ਆਉਣਾ, ਚੰਡੀਗੜ੍ਹ ਜਾਣਾ ਤੇ ਹਰਿਆਣੇ ਦੇ ਜੀਂਦ ਵਿੱਚ ਜਾਣਾ। ਜੀਂਦ ਕਿਸੇ ਵਕਤ ਸਾਡੇ ਪੰਜਾਬ ਦਾ ਹਿੱਸਾ ਹੁੰਦਾ ਸੀ, ਨਵੀਂ ਪੀੜ੍ਹੀ ਦੇ ਲੋਕਾਂ ਨੂੰ ਪਤਾ ਨੀ, ਜਿਹੜੀਆਂ ਸਾਡੀਆਂ ਦੇਸੀ ਰਿਆਸਤਾਂ ਸੀ, ਪਟਿਆਲਾ ਰਿਆਸਤ, ਕਪੂਰਥਲਾ ਰਿਆਸਤ, ਨਾਭਾ ਰਿਆਸਤ, ਇੱਕ ਰਿਆਸਤ ਹੁੰਦੀ ਸੀ ਜੀਂਦ। ਉਹ ਜੀਂਦ ਦਾ ਸ਼ਹਿਰ ਹਰਿਆਣੇ ਚ, ਪਰ ਜੀਂਦ ਰਿਆਸਤ ਦੀ ਰਾਜਧਾਨੀ ਸੰਗਰੂਰ ਹੁੰਦੀ ਸੀ। ਉਸ ਸੰਗਰੂਰ ਦਾ ਸ਼ਹਿਰ ਸਾਨੂੰ ਮਿਲ ਗਿਆ, ਇਹ ਬਹੁਤ ਲੰਬੀ ਚੌੜੀ ਰਿਆਸਤ ਸੀਗੀ ਜਿਹਦਾ ਕੁਝ ਹਿੱਸਾ ਪੰਜਾਬ ਚ ਰਹਿ ਗਿਆ, ਕੁਝ ਉਧਰ ਚਲਾ ਗਿਆ। ਉਹ ਜੀਂਦ ਹੈ ਰੋਹਤਕ ਦੇ ਉਰਲੇ ਪਾਸੇ, ਉੱਥੇ ਵੀ ਜਾਣਾ। ਜਲੰਧਰ ਵਿੱਚ ਆ ਕੇ ਉਹਨਾਂ ਨੇ ਜਲੰਧਰ ਕੈਂਟ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹ, ਕਿਉਂਕਿ ਸ਼ਹਿਰ ਤੋਂ ਬਾਹਰ ਵਾਰ ਪੈਂਦਾ, ਇਹਨਾਂ ਨੇ ਉਹਨੂੰ ਅਪਗ੍ਰੇਡ ਕਰਕੇ ਵਰਲਡ ਲੈਵਲ ਦਾ ਬਣਾ ਦਿੱਤਾ। ਉਹਦੇ ਜਿੱਥੇ ਗੱਡੀਆਂ ਖੜਾਉਣੀਆਂ ਉਹਦੇ ਉੱਪਰ ਵੀ ਅਸਮਾਨ ਨਹੀਂ ਦਿੱਤਾ, ਟੋਟਲ ਢੱਕਿਆ ਪਿਆ, ਹੇਠਾਂ ਵੀ ਨੀਟ ਐਂਡ ਕਲੀਨ, ਗੱਡੀਆਂ ਵੀ ਉੱਥੇ ਸਿਰਫ ਸਟੇਸ਼ਨ ਤੇ ਉਹ ਜਾਣੀਆਂ ਜਿਹਨਾਂ ਦੇ ਬਿਜਲੀ ਲਾਇਨ ਹੋਣਗੇ। ਅੱਜ ਇੱਥੋਂ ਆ ਕੇ ਉਹਨਾਂ ਨੇ ਹਾਈਡਰੋਜਨ ਟ੍ਰੇਨ ਚਾਲੂ ਕਰਨੀ। ਹਾਈਡਰੋਜਨ ਦਾ ਮਤਲਬ ਕਿ ਪੁਰਾਣੇ ਕੋਲੇ ਵਾਲੀਆਂ ਗੱਡੀਆਂ ਪਹਿਲਾਂ ਬੰਦ ਹੋ ਗਈਆਂ ਸੀ, ਫਿਰ ਡੀਜ਼ਲ ਵਾਲੀਆਂ ਬੰਦ ਹੋ ਗਈਆਂ, ਬਿਜਲੀ ਵਾਲੀਆਂ ਚੱਲਣ ਲੱਗ ਪਈਆਂ, ਤੇ ਅੱਜ ਕੱਲ ਹਾਈਡਰੋਜਨ ਯਾਨੀ ਪਾਣੀ ਨੂੰ ਤੋੜ ਕੇ ਉਹ ਚੋਂ ਹਾਈਡਰੋਜਨ ਗੈਸ ਕੱਢ ਕੇ ਤੇ ਕਹਿੰਦੇ ਉਹਦੇ ਨਾਲ ਚਲਾਉਂਦੇ ਆ। ਇਹ ਸਾਰਾ ਕੁਝ ਜੋ ਹੋ ਰਿਹਾ ਉਹਦੇ ਵਾਸਤੇ ਜਦੋਂ ਉਹਨੇ ਇੱਥੇ ਆਉਣਾ ਸਾਰਾ ਸ਼ਹਿਰ ਇਸ ਵੇਲੇ ਟੈਨਸ਼ਨ ਚ, ਰਸਤੇ ਬੰਦ ਨੇ, ਸਿਕਿਉਰਿਟੀ ਬਹੁਤ ਟਾਈਟ ਆ। ਇੱਥੇ ਆ ਕੇ ਉਹਨਾਂ ਨੇ ਅੱਜ ਕੱਲਾ ਜਲੰਧਰ ਦੇ ਕੈਂਟ ਸਟੇਸ਼ਨ ਦਾ ਹੀ ਉਦਘਾਟਨ ਨਹੀਂ ਕਰਨਾ। ਇਹਦੇ ਨਾਲ ਪੰਜਾਬ ਦੇ 4 ਜਾਂ 5 ਹੋਰ ਸਟੇਸ਼ਨ ਨੇ ਜਿਹੜੇ ਇਸੇ ਤਰ੍ਹਾਂ ਵਿਕਸਿਤ ਕੀਤੇ ਗਏ। ਮੈਂ ਜਲੰਧਰ ਦਾ ਸਟੇਸ਼ਨ 1972 ਜਦੋਂ ਪਹਿਲੀ ਵਾਰ ਵੇਖਿਆ, ਉਹ ਕੈਂਟ ਸਟੇਸ਼ਨ ਇਹ ਜਲੰਧਰ ਸ਼ਹਿਰ ਤੋਂ ਬਾਹਰ ਹਟਵਾਂ ਸੀ, ਆਸੇ ਪਾਸੇ ਖੇਤ, ਅੱਗੋਂ ਰਾਮਾ ਮੰਡੀ ਚੌਕ ਤੱਕ 2-3 ਦੁਕਾਨਾਂ ਸਨ, ਕੁਛ ਨੀ ਸੀ ਹੁੰਦਾ। ਹੁਣ ਇਹ ਤੋਂ ਅੱਗੇ ਵੀ 5-6 ਕਿਲੋਮੀਟਰ ਤੱਕ ਆਬਾਦੀ ਚਲੀ ਗਈ ਹੈ, ਇਹ ਸ਼ਹਿਰ ਦੇ ਵਿੱਚ ਆ ਗਿਆ। ਜੰਕਸ਼ਨ ਇਹ ਵੀ ਹੈ ਕਿਉਂਕਿ ਇੱਥੋਂ ਹੁਸ਼ਿਆਰਪੁਰ ਵਾਲੀ ਲਾਈਨ ਨਿਕਲਦੀ ਹੈ, ਉਹ ਲਾਈਨ ਥੋੜੇ ਚਿਰ ਤੱਕ ਇੱਥੋਂ ਅੱਗੋਂ ਜਾ ਕੇ ਚੰਤਪੁਰਨੀ ਵਾਲੀ ਲਾਈਨ ਨਾਲ ਮਿਲ ਜਾਣੀ ਆ।

0: ट्रेन चलेगी, सारा ही रौला रुपा, बिजली खप सू खत्म, पानी है ही है, सरदा रहेगा। पता नहीं की स्कीम सरकार दिया, लोग भी तो बड़े उत्साह च ने। सब तो वड्डी गल है इहो जे मौके ते जो मोदी साहब आउण ते राजनीति पासे नहीं रखी जा सकती, अगों चोणां ने, इस करके राजनीतिक पक्षों वेखांगे अज की हुंदा।
1: जी चोणां सिर ते ने, राजनीति वाकई पासे नहीं रखी जा सकती। पंजाब कांग्रेस की थोड़ी जी गल कर लईए, उन्हां दी भी आपो चो दी घट बणदी है, चन्नी कैंप चन्नी धड़ा, कई इदां दीआं खबरां आ रहीआं सी कि चन्नी जिहड़े हाईकमांड दे फैसले तों खुश नहीं, बहुत सारे लीडर्स उन्हां दे पिछे ने। हुण खबर आई है कि वह हाईकमांड नूं मिलण गए चरणजीत चन्नी, ते अगों समां नहीं मिलिया, ते बाहर आके कहिंदे ने वी राहुल गांधी वर्गा लीडर कोई नहीं, हाईकमांड जो कहूगी मैनूं मंजूर होगा। इस यू टर्न नूं किवें देखदे हो?
0: चरणजीत सिंह चन्नी को होर कोई ऑप्शन भी नहीं जापदी, भाजपा वाले उन्हों अजे तक नेड़ नहीं करते, लाने अपने लागे लाने तैयार नहीं, क्योंकि इहो चन्नी है जिन्हें 2022 दीआं चोणां तों पहलां प्रधानमंत्री दे विजिट वेले इस तरह का माहौल बनाया सी, जिहदे च मोदी साहब इत्थों जदों मुड़ के गए फिरोजपुर रैली च आ नहीं सके, ना आउण दा कारण तां इह वी सी कि उत्थे मींह पैंदा सी, उस मींह पैंदे च लोग इकट्ठे नहीं होए, समझ सी 40-50 हजार का कट हो, तो उत्थे दे बंदे बैठे सी 800, ते मींह दे विच बैठा भेजदा सी कैप्टन अमरिंदर सिंह कल्ला, लागे दे कोई नहीं, राह चो मुड़ गए जी किसानां ने रस्ता रोक लिया, अगों जो बठिंडे तो जाके जहाज ते चढ़न लगे ते मोदी साहब ने अफसरां नूं कहता, अपने मुख्यमंत्री नूं कह दिओ कि मैं तेरे राज चो जिउंदा मुड़ के चला चलिया, राज जदों चन्नी दा सी उहदी इनकुआरी शुरू होई, कुछ अफसरां दे उत्ते गल चली गई, पर किसी ने यह नहीं नोट किया कि जिन्हां ने रस्ता रोकिया वह किसान नहीं सी, किसानां दे नां लगा सी ਉਹ ਅਸਲ ਵਿੱਚ ਤਲਵਾੜੇ ਤੋਂ ਆਏ ਕੁਝ ਇਹੋ ਜਿਹੇ ਸੰਗਠਨਾਂ ਦੇ ਲੋਕ ਸੀ ਜਿਨ੍ਹਾਂ ਦੀ ਭਾਜਪਾ ਲੀਡਰਾਂ ਨਾਲ ਵੀ ਨੇੜਤਾ ਸੀ, ਸਾਰੀਆਂ ਫੋਟੋ ਅੱਧੇ ਘੰਟੇ ਬਾਅਦ ਹਰ ਪਾਸੇ ਆ ਗਈਆਂ ਸੀ, ਇਹਦਾ ਰੌਲਾ ਪੈ ਗਿਆ, ਪਰ ਇਨਕੁਆਇਰੀ ਸਾਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਖਿਲਾਫ ਗਈ। ਉਦੋਂ ਚੰਨੀ ਨੇ ਵੀ ਬਹੁਤ ਬਿਆਨ ਦਿੱਤੇ ਸੀ ਮੋਦੀ ਦੇ ਖਿਲਾਫ, ਹੁਣ ਨੇੜਤਾ ਕਿੱਦਾਂ ਕਰਨਗੇ? ਇੱਧਰ ਨੇ ਪਹਿਲਾਂ ਬਹੁਤ ਗਰਮੀ ਵਿਖਾਈ, ਮੈਂ ਨਹੀਂ ਮੰਨਦਾ, ਮੈਂ ਆਹ ਕਰ ਦੋ, ਮੈਂ ਉਹ ਕਰ ਦੋ, ਮੀਟਿੰਗਾਂ ਵੀ ਕੀਤੀਆਂ, ਇੱਕ ਦਿਨ ਤਾਂ ਸਾਰਾ ਦਿਨ ਇੰਨੀ ਟੈਨਸ਼ਨ ਸੀ, ਲੱਗਦਾ ਸੀ ਅੱਜ ਉਹਨਾਂ ਨੇ ਵੱਖਰੀ ਮੁਕਾਬਲੇ ਦੀ ਕਾਂਗਰਸ ਪਾਰਟੀ ਖੜੀ ਕਰ ਦੇਣੀ ਹੈ। ਅਖੀਰ ਜਿਹੜਾ ਕੇਂਦਰ ਦਾ ਇੰਚਾਰਜ ਆਇਆ ਸੀ ਭੁਪੇਸ਼ ਬਘੇਲ, ਉਹਨੇ ਕਹਿਤਾ ਜਿਹਨੇ ਰੁਸਣਾ ਰੁਸ ਜਾਵੇ, ਪ੍ਰਧਾਨ ਨੂੰ ਥਾਪ ਦਿੱਤਾ ਉਹਦੀ ਬਦਲਣਾ ਰਾਜਾ ਵੜਿੰਗੀ ਰਹੂਗਾ, ਇਹ ਕੋਈ ਗੁੱਡੇ ਗੁੱਡੇ ਦੀ ਖੇਡ ਨਹੀਂ। ਉਦੋਂ ਬਾਅਦ ਥੋੜੇ ਜਿਹੇ ਝੁਕੇ, ਫਿਰ ਉਹਨੇ ਆਪੇ ਸੱਦਾ ਭੇਜਿਆ ਜੀ ਅਸੀਂ ਵੀ ਮਿਲਣਾ ਚਾਹੁੰਦੇ ਹਾਂ, ਭੁਪੇਸ਼ ਬਘੇਲ ਆ ਗਿਆ ਜਿੱਥੇ ਇਹਨੇ ਆਖਿਆ ਉੱਥੇ ਮਿਲਣ ਚਲਾ ਗਿਆ, ਮਿਲ ਕੇ ਉਹਨੇ ਫਿਰ ਇਹਨਾਂ ਨੂੰ ਆਖਿਆ ਕਿ ਜੋ ਅਸੀਂ ਫੈਸਲਾ ਕਰਤਾ ਸੋ ਕਰਤਾ, ਬਦਲਣਾ ਹੈ ਨੀ, ਤੁਸੀਂ ਆਪਣਾ ਜਿਹੜਾ ਸਖ਼ਤ ਸਟੈਂਡ ਹੈ ਛੱਡ ਦਿਓ, ਤੁਹਾਨੂੰ ਕੁਛ ਨੀ ਮਿਲਣਾ। ਇਹਨਾਂ ਮੁੜ ਕੇ ਆਖਿਆ ਸੀ ਹਾਈਕਮਾਂਡ ਨੂੰ ਮਿਲਣਾ, ਇਹ ਚਲੇ ਗਏ। ਰਾਹੁਲ ਗਾਂਧੀ ਉਦੋਂ ਵਿਦੇਸ਼ ਸੀ, ਉਹ ਵਾਪਸ ਆ ਗਿਆ, ਉਹਨੇ ਹਾਈਕਮਾਂਡ ਤੋਂ ਸਾਰੀਆਂ ਰਿਪੋਰਟਾਂ ਲਈਆਂ, 2 ਦਿਨ ਹੋ ਗਏ ਮੀਟਿੰਗਾਂ ਚੱਲਦੀਆਂ ਨੇ, ਇਹ ਜਾਂਦੇ ਇੱਥੇ ਉੱਥੇ ਅੱਗੋਂ ਮਿਲਦੇ ਨੀ, ਇਹ ਗੱਲ ਉਹਨਾਂ ਫਿਰ ਦੁਹਰਾਤੀ ਹੈ, ਜਿਹੜਾ ਫੈਸਲਾ ਹੋ ਗਿਆ ਸੋ ਹੋ ਗਿਆ, ਉਹ ਮਿਲਣਾ ਪਊਗਾ, ਅਸੀਂ ਬਦਲਣਾ ਨੀ। ਇਹ ਕਹਿੰਦੇ ਅਸੀਂ ਰਾਜਾ ਵੜਿੰਗ ਜਿਹੜਾ ਉਹਨੂੰ ਬਦਲਣਾ ਹੀ ਬਦਲਣਾ, ਉਹਦੇ ਉੱਤੇ ਜਾ ਕੇ ਗੱਲ ਅਟਕੀ ਪਈ ਆ। ਕੱਲ ਇਹ ਫਿਰ ਉੱਥੇ ਗਏ ਆ, ਜਿਹੜੇ ਪਿਛਲੇ ਇੱਕ ਹਫ਼ਤੇ ਵਿੱਚ ਪੂਰਾ ਜ਼ੋਰ ਲਾਉਂਦੇ ਸੀ ਅਸੀਂ ਕਾਂਗਰਸ ਪਾਰਟੀ ਲੀਡਰਸ਼ਿਪ ਨੂੰ ਕਰ ਦਿਆਂਗੇ ਲੀਡਰਸ਼ਿਪ ਨੂੰ ਸਾਡੀ ਗੱਲ ਮਿਲਣੀ ਪਊ, ਹੁਣ ਵਾਰੀ ਵਾਰੀ ਅੱਡ ਅੱਡ ਬਿਆਨ ਦਿੰਦੇ ਆ ਕਿ ਅਸੀਂ ਪਾਰਟੀ ਦੀ ਹਾਈਕਮਾਂਡ ਦਾ ਪੂਰਾ ਸਤਿਕਾਰ ਕਰਦੇ ਹਾਂ, ਅਸੀਂ ਪਾਸੇ ਕਿਤੇ ਨਹੀਂ ਜਾਵਾਂਗੇ। ਕੱਲ ਚੰਨੀ ਸਾਹਿਬ ਨੇ ਬਿਆਨ ਦੇ ਦਿੱਤਾ ਕਿ ਮੈਂ ਤਾਂ ਪਾਰਟੀ ਦਾ ਵਫ਼ਦਰ, ਮੈਂ ਕਿੱਥੇ ਜਾਣਾ, ਨਾਲ ਹੀ ਰਹੂੰਗਾ, ਵੇਖੋ ਅੱਗੋਂ ਕੀ ਹੁੰਦਾ, ਹਾਲ ਤੇ ਆ ਕੇ ਇਹਨਾਂ ਨੂੰ ਝੁਕਣਾ ਪੈ ਗਿਆ।
1: ਪੰਨੂ ਸਾਹਿਬ, ਜੇ ਅਬੋਹਰ ਦੇ ਨਗਰ ਨਿਗਮ ਦੇ ਮੇਅਰ ਦੀ ਚੋਣ ਦੇਖੀਏ, ਭਾਵੇਂ ਫਿਰੋਜ਼ਪੁਰ ਦੇ ਨਗਰ ਕੌਂਸਲ ਦੇ ਪ੍ਰਧਾਨ ਦੀ ਦੇਖੀਏ, ਤੇ ਸਿਆਸੀ ਹੰਗਾਮਾ ਟੁੱਟ ਭੱਜ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਉਸੇ ਤਰ੍ਹਾਂ ਇੱਕ ਤਾਜ਼ਾ ਖਬਰ ਹੈ ਕਿ ਕਾਦੀਆਂ 'ਚ ਵੀ ਲੜਾਈ ਹੋ ਗਈ ਹੈ, ਝਗੜਾ ਹੋ ਗਿਆ, ਇਹ ਸਭ ਕੁਛ ਕੀ ਹੋ ਰਿਹਾ ਜੀ?
0: ਦੇਖੋ, ਇਸ ਵੇਲੇ ਮਿਊਂਸੀਪਲ ਕਾਰਪੋਰੇਸ਼ਨਾਂ ਤੇ ਕੌਂਸਲਾਂ 'ਚ ਕਾਫੀ ਖਿੱਚੋ ਤਾਣ ਚੱਲਦੀ ਪਈ, ਉਸ ਖਿੱਚੋ ਤਾਣ ਦੇ ਵਿੱਚ ਇਹਨਾਂ ਨੇ ਰਾਜ ਕਰਦੀ ਪਾਰਟੀ ਹਮੇਸ਼ਾ ਹੀ ਜ਼ੋਰ ਲਾ ਕੇ ਆਪਣੇ ਬੰਦੇ ਬਣਾਉਂਦੀ ਹੁੰਦੀ ਹੈ, ਪਿਛਲੀਆਂ ਸਰਕਾਰਾਂ ਵੀ ਉਹ ਕਰਦੀਆਂ ਰਹੀਆਂ,

0: ਜੇ ਸਰਕਾਰ ਨੇ ਵੀ ਉਹੀ ਕਰਨਾ ਤੇ ਹੋਰ ਬਾਕੀ ਰਹਿ ਗਿਆ, ਪਰ ਇਹ ਕਰਦੇ ਪਏ। ਉਸ ਖਿੱਚੋ ਤਾਣ ਚ ਪਹਿਲਾਂ ਕਪੂਰਥਲੇ ਚ ਬੰਦੇ ਵੱਧ ਕਾਂਗਰਸ ਦੇ ਦਿੱਤੇ ਸੀ, ਇਹਨਾਂ ਨੇ ਬੰਦੇ ਤੋੜਦੇ, ਜਿਹੜੇ ਨਵੇਂ ਟੁੱਟ ਕੇ ਇੱਧਰ ਆਏ ਉਹਨਾਂ ਨੇ ਰੌਲੇ ਗੋਲੇ ਚ ਪ੍ਰਧਾਨ ਚੁਣ ਲਿਆ। ਕਾਂਗਰਸ ਪਾਰਟੀ ਵਾਲੇ ਹਾਈਕਮਾਂਡ ਉੱਥੇ ਹਾਈਕੋਰਟ ਚਲੇ ਗਏ ਤੇ ਸਾਡੇ ਨਾਲ ਧੱਕਾ ਹੋਇਆ। ਫਿਰ ਉੱਥੇ ਫਾਜ਼ਿਲਕਾ ਚ ਚੋਣ ਹੋਣ ਮੌਕੇ ਰੌਲਾ ਪੈ ਗਿਆ, ਪੈਂਦੇ ਰੌਲੇ ਚ ਇਹਨਾਂ ਨੇ ਕਹਿਤਾ ਕਿ ਸਾਡੀ ਬਹੁ ਗਿਣਤੀ ਆ। ਕਾਂਗਰਸ ਵਾਲਿਆਂ ਨੇ ਆਖਿਆ ਤੁਹਾਡੀ ਬਹੁ ਗਿਣਤੀ ਕਿੱਥੇ ਆ? ਭਾਜਪਾ ਵਾਲਿਆਂ ਨੇ ਉਹਨੇ ਆਖਿਆ ਸਾਡੀ ਆ। ਉਹ ਭਾਜਪਾ ਵਾਲਿਆਂ ਨਾਲ ਲੱਗਦਾ ਕਿ ਉੱਥੇ ਬੰਦੇ ਇੰਨੇ ਜ਼ਿਆਦੇ ਸੀ ਕਿ ਅਫਸਰ ਵੀ ਦਬਾਅ ਹੇਠ ਆ ਗਏ। ਰਾਤ 11 ਵਜੇ ਬਿਆਨ ਆਇਆ ਅਫਸਰਾਂ ਦਾ ਤੇ ਚੋਣ ਰੱਦ ਕੀਤੀ ਜਾਂਦੀ ਆ, ਦੁਬਾਰਾ ਕਰਾਈ ਜਾਓ। ਅਬੋਹਰ ਦੇ ਨਾਲ ਹੀ ਮੁੜ ਕੇ ਫਾਜ਼ਿਲਕਾ ਚ ਚੋਣ ਦਾ ਰੌਲਾ ਪੈ ਗਿਆ, ਇਹਨਾਂ ਚੋਣ ਰੋਕਦੀ ਵੀ ਹਜੇ ਕਰਾਉਣੀ ਨੀ। ਕੱਲ ਕਾਦੀਆਂ ਵਿੱਚ ਸੀ, ਉੱਥੇ ਚੋਣ ਦੇ ਮੌਕੇ ਤੇ ਹੱਥੋਪਾਈ ਹੋ ਗਈ। ਇੱਕ ਬੰਦਾ ਕਾਂਗਰਸ ਦਾ ਵੱਧ ਸੀ, ਉੱਥੇ ਜਾ ਕੇ ਹੱਥੋਪਾਈ ਹੋਈ। ਉਧਰ ਇੱਕ ਬੰਦਾ ਟੁੱਟ ਕੇ ਰਾਜਕਾ ਦੇ ਗਰੁੱਪ ਚ ਆ ਗਿਆ ਜਾਂ ਇਹਨਾਂ ਖਿੱਚ ਲਿਆ, ਪਤਾ ਕੋਈ ਨੀ ਲੱਗਦਾ। ਇਹ ਕਹਿੰਦੇ ਆ ਗਿਆ ਸੀ ਆਪਣਾ ਪ੍ਰਧਾਨ ਚੁਣ ਲਿਆ, ਉਹ ਕਹਿੰਦੇ ਬੰਦਾ ਅਜੇ ਵੀ ਸਾਡੇ ਨਾਲ ਆ, ਅਸੀਂ ਆਪਣਾ ਪ੍ਰਧਾਨ ਚੁਣਾਂਗੇ। ਹੁਣ ਮਾਮਲਾ ਇਹ ਵੀ ਹਾਈਕੋਰਟ ਚੱਲ ਜਾਣਾ, ਇਹ ਪਹਿਲੀ ਵਾਰ ਨੀ ਹੋਇਆ। ਸਾਨੂੰ ਉਦੋਂ ਪਹਿਲਾਂ ਦੀਆਂ ਚੋਣਾਂ ਤੋਂ ਯਾਦ ਨਹੀਂ, ਢੁਕਵਾ ਚਿਰ ਹੋਈਆਂ ਨਹੀਂ ਸਨ। ਮੁੱਖ ਮੰਤਰੀ ਬਿਆਨਸਾ ਦੇ ਵੇਲੇ 1992 ਤੋਂ ਲੈ ਕੇ 95 ਤੱਕ ਜਿੱਥੇ ਜਿੱਥੇ ਵੀ ਚੋਣਾਂ ਹੋਈਆਂ ਇਹੋ ਕੁਛ ਹੀ ਹੁੰਦਾ ਸੀ। ਧੱਕੇ ਨਾਲ ਉਹਨਾਂ ਨੇ ਆਪਣੇ ਪ੍ਰਧਾਨ ਤੇ ਮੇਅਰ ਚੁਣ ਲਏ ਸਨ। ਫਿਰ ਅਕਾਲੀ ਭਾਜਪਾ ਦੀ ਸਰਕਾਰ ਆਈ, ਉਹਨਾਂ ਨੇ ਰਲ ਕੇ ਕਾਂਗਰਸੀਆਂ ਨੂੰ ਕੁੱਟਿਆ। ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਇਹਨਾਂ ਨੇ ਅਕਾਲੀ ਭਾਜਪਾ ਵਾਲੇ ਕੁੱਟ ਕੇ ਉਹਨਾਂ ਦੇ ਬੰਦਿਆਂ ਤੋਂ ਆਪਣੇ ਪੱਖ ਚ ਐਲਾਨ ਕਰਾ ਲਏ। ਫਿਰ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਆਈ ਇਹੋ ਕੁਝ ਇਹ ਦੁਹਰਾਉਣ ਲੱਗੇ ਤੇ ਕਾਂਗਰਸ ਵਾਲਿਆਂ ਨੇ ਬਾਈਕਾਟ ਕਰਤਾ ਕਿ ਜਾਓ ਜਿਹਨੂੰ ਚੁਣਨਾ ਚੁਣ ਲਓ, ਅਸੀਂ ਜਾਂਦੇ ਨੀ। ਭਾਜਪਾ ਵਾਲਿਆਂ ਦੇ ਮਨ ਚ ਆ ਗਿਆ ਕਿ ਹੁਣ ਜਦੋਂ ਇਹ ਕਾਂਗਰਸ ਵਾਲੇ ਪਾਸੇ ਆ ਤੇ ਅਕਾਲੀਆਂ ਨਾਲ ਮਾੜਾ ਮੋਟਾ ਭਿੜ ਕੇ ਜਿਹੜੇ ਆਪਣੇ ਬੰਦੇ ਚਾਰ ਜਿਤਾਏ ਜਾ ਸਕਦੇ ਆਪਾਂ ਜਿਤਾ ਲਈਏ, ਇਹ ਕਾਂਗਰਸ ਵਾਲੇ ਥਾਂ ਭਰਨ ਲੱਗੇ ਤੇ ਅਕਾਲੀਆਂ ਨੇ ਭਾਜਪਾ ਵਾਲੇ ਵੀ ਕੁੱਟ ਦਿੱਤੇ, ਅੱਗੇ ਲਾ ਲਾ ਖੇਤਾਂ ਚ ਘੇਰ ਘੇਰ ਕੇ ਵਾਹਣ ਚ ਸੁੱਟ ਕੇ ਕੁੱਟੇ। ਇੱਕ ਮੰਤਰੀ ਹੁੰਦਾ ਸੀ, ਹੁਣ ਤੇ ਉਹ ਪਤਾ ਨੀ ਕਿਹੜੇ ਦਬਾਅ ਥੱਲੇ ਅਕਾਲੀ ਹੋ ਗਿਆ। ਉਦੋਂ ਮੰਤਰੀ ਹੁੰਦਿਆ ਤਰਨ ਤਾਰਨ ਚ ਭਿੜਿਆ, ਇਹਨਾਂ ਨੇ ਘੇਰ ਲਿਆ, ਫਿਰ ਗੱਡੀ ਲੈ ਕੇ ਭੱਜਿਆ। ਤਰਨ ਤਾਰਨ ਤੋਂ 3 ਕਿਲੋਮੀਟਰ ਦਬੁਰਜੀ ਲਾਗੇ ਜਾ ਕੇ ਉਹਦੀ ਗੱਡੀ ਘੇਰ ਲਈ, ਉਹ ਗੱਡੀ ਛੱਡ ਕੇ ਭੱਜ ਗਿਆ। ਪਿੱਛੇ ਫਾਇਰ ਕੀਤੇ ਭਾਜਪਾ ਮੰਤਰੀ ਦੇ ਖਿਲਾਫ, ਅਕਾਲੀਆਂ ਨੇ ਫਾਇਰ ਕੀਤੇ, ਗੱਡੀ ਨੂੰ ਅੱਗ ਲਾ ਦਿੱਤੀ। ਇੰਨਾ ਕੁਛ ਹੋਇਆ ਸੀ। 2 ਦਿਨ ਬਾਅਦ ਵੱਡੇ ਬਾਦਲ ਸਾਹਿਬ ਨੇ ਛੋਟੇ ਬਾਦਲ ਸਾਹਿਬ ਨੂੰ ਘੱਲਤਾ, ਇਹ ਉਹਦੇ ਘਰ ਗਿਆ, ਬ੍ਰੇਕਫਾਸਟ ਛਕਿਆ, ਸਮਝੌਤਾ ਹੋ ਗਿਆ। ਸਮਝੌਤੇ ਤੋਂ ਬਾਅਦ ਅੱਜ ਕੱਲ ਉਹ ਭਾਜਪਾ ਤੋਂ ਨਾਰਾਜ਼ ਅਧਿਕਾਰੀਆਂ ਚ ਹੈ। ਇਹੋ ਕੁਛ ਹੀ ਹੁੰਦਾ ਰਿਹਾ, ਅਸੀਂ ਦੇਖਦੇ ਹਾਂ। ਮੈਂ ਤਾਂ ਕਈ ਵਾਰ ਆਖਿਆ ਕਿ ਜਦੋਂ ਤੁਹਾਨੂੰ ਪਤਾ ਕਿ ਧੱਕੇ ਨਾਲ ਰਾਜ ਕਰਦੀ ਪਾਰਟੀ ਨੇ ਆਪਣੇ ਬਣਾ ਹੀ ਲੈਣੇ ਆ, ਤੁਸੀਂ ਚੋਣਾਂ ਤੋਂ ਕਰਾਉਣੇ, ਸਿੱਧਾ ਐਲਾਨ ਕਰ ਦਿਆ ਕਰੋ ਫਲਾਣੇ ਥਾਂ ਤੋਂ ਫਲਾਣੇ ਫਲਾਣੇ ਮੇਅਰ ਹੋਣਗੇ, ਸਰਕਾਰ ਨੇ ਫੈਸਲਾ ਕੀਤਾ ਤੇ ਤੁਸੀਂ ਬਣਾ ਲਿਆ ਕਰੋ। ਨਾ ਕਾਂਗਰਸ ਹੀ ਹਟੇ, ਨਾ ਅਕਾਲੀ ਹਟੇ, ਨਾ ਭਾਜਪਾ ਵਾਲੇ ਹਟੇ, ਨਾ ਤੁਸੀਂ ਹਟਦੇ ਆ, ਕਰਨੀ ਤਾਂ ਧੱਕੇ ਸ਼ਾਹੀ ਆ। ਇਹ ਥੋੜੇ ਜਿਹੜਾ ਮਾਹੌਲ ਹੈ, ਹਾਈਕੋਰਟ ਨੇ ਦਖਲ ਦਿੱਤਾ, ਉਹਨਾਂ ਨੇ ਕਹਿਤਾ ਇਸ ਹਫ਼ਤੇ ਚੁਣਾ ਕਰਾਓ, ਵੇਖੋ ਅੱਗੋਂ ਕੀ ਹੁੰਦਾ।
1: ਜੀ ਪੰਨੂ ਸਾਹਿਬ, ਮਿਡਲ ਈਸਟ ਦੀ ਜੰਗ ਬੜੀ ਤੇਜ਼ ਹੋ ਗਈ ਹੈ ਇਸ ਵੇਲੇ ਦੇ, ਕੀ ਹਾਲਾਤ ਨੇ ਜੀ ਤਾਜ਼ਾ?
0: ਇਹ ਜੰਗ ਪਹਿਲਾਂ ਇੱਕ ਵਾਰੀ ਸਮਝੌਤਾ ਹੋ ਗਿਆ, ਸਾਰਿਆਂ ਸੁੱਖ ਦਾ ਸਾਹ ਲਿਆ ਸੀ, ਹੁਣ ਸਮਝੌਤਾ ਤਾਂ ਟੁੱਟ ਚੁੱਕਾ। ਜਿਹੜੇ ਪਾਕਿਸਤਾਨ ਨੇ ਸਮਝੌਤਾ ਕਰਾਇਆ ਸੀ ਉਹਨਾਂ ਦਾ ਪ੍ਰਧਾਨ ਮੰਤਰੀ ਤੇ ਉਹਨਾਂ ਦਾ ਫੌਜ ਦਾ ਮੁਖੀ ਖਿੱਚੋ ਤਾਣ ਕਰਦੇ ਸੀ ਕਿ ਦੋਵਾਂ ਚੋਂ ਨੋਬਲ ਪ੍ਰਾਈਜ਼ ਕਿਹਨੂੰ ਮਿਲੂਗਾ ਅਮਨ ਦਾ, ਉਹ ਤਾਂ ਦੋਵਾਂ ਦੀ ਗੱਲ ਗਈ, ਸਮਝੌਤਾ ਟੁੱਟ ਗਿਆ। ਉਸ ਸਮਝੌਤੇ ਤੋਂ ਬਾਅਦ ਹੁਣ ਦੋਵਾਂ ਧਿਰਾਂ ਚ ਫਿਰ ਪੂਰੀ ਖਹਿਬਾਜ਼ੀ ਆ। ਇਹਦੇ ਦਰਮਿਆਨ ਰੂਸ ਆ ਗਿਆ ਇਰਾਨ ਦੀ ਮਦਦ ਤੇ, ਉਹਨੇ ਸਿੱਧਾ ਦਖਲ ਨਹੀਂ ਦਿੱਤਾ, ਪਰ ਪਿੱਠ ਪਿੱਛੋਂ ਪੂਰੀ ਤਰ੍ਹਾਂ ਉਹ ਇਰਾਨ ਦੀ ਮਦਦ ਉਸੇ ਤਰ੍ਹਾਂ ਕਰ ਰਿਹਾ ਜਿੱਦਾਂ ਯੂਕਰੇਨ ਦੇ ਵਿੱਚ ਅਮਰੀਕਾ ਵਾਲੇ ਕਰਦੇ ਸੀ। ਹੁਣ ਅਮਰੀਕਾ ਵਾਲੇ ਤਾਂ ਖਿਜੇ ਪਏ ਯੂਕਰੇਨ ਦੇ ਨਾਲ ਕਿ ਤੂੰ ਜਿੰਨੀ ਸਾਨੂੰ ਆਸ ਸੀ ਉਹਨਾਂ ਲੜਨ ਜੋਗਾ ਸਾਫ਼ ਨਹੀਂ ਹੋਇਆ, ਹਾਲਾਂਕਿ ਉਹ ਬਹੁਤ ਲੜਦਾ ਪਿਆ, ਰੂਸ ਦੇ ਖਿਲਾਫ਼ ਉਹਨਾਂ ਨੇ ਲੜਿਆ। ਤੇ ਇੱਧਰ ਰੂਸ ਵਾਲੇ ਇਰਾਨ ਦੇ ਪਿੱਠ ਪਿੱਛੇ ਤਾਜੇ ਤਾਜੇ ਆਏ ਆ, ਤੇ ਇਰਾਨ ਤੇ ਰੂਸ ਦੋਵੇਂ ਮਿਲਾ ਕੇ ਤਗੜੇ ਹੋ ਜਾਂਦੇ ਆ, ਪਿੱਠ ਪਿੱਛੇ ਚੀਨ ਵੀ ਹੈਗਾ,

0: ਅਮਰੀਕਾ ਨੇ ਬਹੁਤ ਸਖਤ ਮਿਜ਼ਾਇਲ ਹਮਲੇ ਕੀਤੇ ਆ, ਕਈਆਂ ਸ਼ਹਿਰਾਂ ਤੇ ਬੰਬ ਸੁੱਟੇ ਆ, ਮੌਤਾਂ ਦੀ ਗਿਣਤੀ ਵੀ ਕੱਲ ਕੱਲ ਹੀ ਕਾਫੀ ਚੌਕੀ ਵੱਧ ਗਈ ਆ। ਕੁਝ ਲੋਕ ਤਾਂ 100 ਤੱਕ ਪਹੁੰਚਾਉਂਦੇ ਆ, ਕੁਝ 35-40-50 ਤੱਕ ਕਹਿੰਦੇ ਆ। ਅੱਗੋਂ ਇਰਾਨ ਵੀ ਆਪਣੀਆਂ ਮਿਜ਼ਾਇਲਾਂ ਅਮਰੀਕਾ ਤੱਕ ਤੇ ਘੱਲ ਨੀ ਸਕਦਾ, ਤੇ ਅਮਰੀਕਾ ਦੇ ਜਿਹੜੇ ਅੱਡੇ ਨਾਲ ਦੇ ਦੇਸ਼ਾਂ ਚ ਆ, ਉਹਨਾਂ ਦੇਸ਼ਾਂ ਵਿੱਚ ਉਹਨੇ ਬੰਬ ਸ਼ੰਬ ਚੰਗੇ ਚੁੱਕੇ ਆ, ਉਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ ਦੇਸ਼ਾਂ ਦਾ। ਸਾਰੀ ਦੁਨੀਆਂ ਇਤਰਾਹ ਤਰਾਹ ਮੱਚੀ ਹੈ, ਪਰ ਦੁਨੀਆਂ ਦੀ ਜਿਹੜੀ ਪੰਚਾਇਤ ਹੈ UN ਉਹ ਚੁੱਪ ਕਰਕੇ ਬੈਠੀ, ਕੱਖ ਨੀ ਕਰ ਰਹੀ।
1: ਜੀ ਪੁਨ ਸਾਹਿਬ, ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਖਬਰ ਹੈ ਕਿ ਇੱਕ DSP ਨੇ ਬਿਜਲੀ ਬੋਰਡ ਦੇ JEE ਤੇ ਝੂਠਾ ਕੇਸ ਬਣਾਤਾ ਜੀ, ਉਹਦੇ ਤੇ ਪਰਚਾ ਦਰਜ ਹੋ ਗਿਆ, ਕੀ ਮਾਮਲਾ ਜੀ?
0: JEE ਕਿਤੇ ਜਾਂਦਾ ਪਿਆ ਸੀ, ਰਸਤੇ ਚ ਉਹਨੂੰ ਪਤਾ ਸੀ ਪੁਰਾਣੇ ਅੱਡੇ ਦੇ ਉੱਤੇ ਕੂਲਰ ਹੈ, ਉਹਨੇ ਗੱਡੀ ਰੋਕੀ ਤੇ ਕੂਲਰ ਤੋਂ ਆਪਣੀਆਂ ਜਿਹੜੀਆਂ ਬੋਤਲਾਂ ਸੀ, ਡੱਬਾ ਉਹਦੇ ਕੋਲ ਸੀਗਾ ਪਾਣੀ ਵਾਲਾ, ਉਹ ਭਰਨ ਲੱਗ ਪਿਆ। ਉਨੀ ਦੇਰ ਨੂੰ ਉਹਨੇ ਵੇਖਿਆ ਕਿ ਪਿੱਛੇ ਦਰਵਾਜ਼ਾ ਖੋਲ ਕੇ ਦੋ ਬੰਦੇ ਕੋਲ ਦੀ ਲੰਘ ਗਏ। ਅਜੇ ਉਹ ਗੱਡੀ ਚ ਬਹਿਣ ਡਿਆ, ਉਹਨਾਂ ਬੰਦਿਆਂ ਦੇ ਨਾਲ ਤੂੰ ਕਹਿਣ ਡਿਆ ਵੀ ਤੁਸੀਂ ਕਿਉਂ ਕੀਤਾ। ਪੁਲਿਸ ਆ ਗਈ, ਪੁਲਿਸ ਵਾਲੇ ਨੇ ਆਖਿਆ ਕਿ ਤੂੰ ਤੇਰੀ ਗੱਡੀ ਤਾਂ ਡਰੱਗ ਆ, ਹੈਰੋਇਨ ਪਈ ਆ। ਪੁਲਿਸ ਵਾਲੇ ਨੇ ਆ ਕੇ ਆਉਂਦਿਆਂ ਹੀ ਦਰਵਾਜ਼ਾ ਖੋਲਿਆ, ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਉੱਥੇ ਰੱਖੀ ਹੈ, ਉਹਨੇ ਕੱਢ ਕੇ ਲਿਫਾਫਾ ਤੇ ਆਖਿਆ ਆਵੇ। ਉੱਥੇ ਲੋਕ ਖੜੇ ਸੀ, ਉਹਨੇ ਰੌਲਾ ਪਾਤਾ ਕਿ ਤੁਸੀਂ ਏਦਾਂ ਕਰਦੇ। ਲੋਕ ਵੀ ਉਹਦੇ ਨਾਲ ਜੁੜ ਗਏ, ਉਹਨਾਂ DSP ਸੱਦ ਲਿਆ, DSP ਫੜ ਕੇ ਥਾਣੇ ਲੈ ਗਿਆ, ਉੱਥੇ CIS ਸਾਹਿਬ, ਉਹਨੇ ਚਲੋ ਬਿਜਲੀ ਬੋਰਡ ਚ ਗੱਲ ਫੈਲ ਗਈ। ਇਹ ਉਸ ਵਕਤ ਤੱਕ ਰਿਪੋਰਟ ਦਰਜ ਕਰ ਚੁੱਕੇ ਸੀ। ਉਹਦੇ ਲੋਕ ਆ ਗਏ, ਇਹਨਾਂ ਨੂੰ ਫਿਰ ਛੱਡਣਾ ਪੈ ਗਿਆ। ਪਤਾ ਲੱਗ ਗਿਆ ਕਿ JEE ਆ। ਜਦੋਂ ਥੈਲੀ ਜੀ ਖੋਲੀ ਤੇ ਵਿੱਚ ਉਹਦੇ ਯੂਰੀਆ ਖਾਦ, ਯੂਰੀਆ ਦਾ ਬੈਕ ਟਰੱਕ ਉਹਨੂੰ ਘੇਰਿਆ ਸੀ ਕਿ ਤੋਂ ਪੈਸੇ ਲਵਾਂਗੇ। ਤੇ ਇਹਨਾਂ ਨੂੰ ਪਤਾ ਨੀ ਸੀ ਕਿ ਉਹ ਬਿਜਲੀ ਬੋਰਡ ਦਾ ਯਾਨੀ ਪਾਵਰ ਕੌਮ ਦਾ JEE ਆ। ਇਹਦਾ ਮਤਲਬ ਹੈ ਕਿ ਰੋਜ਼ ਹੀ ਉੱਥੇ ਲੰਘਦੇ ਕਰਦੇ ਲੋਕਾਂ ਨੂੰ ਏਦਾਂ ਹੀ ਘੇਰ ਕੇ ਤੇ ਆਪਣੇ ਬੰਦਿਆਂ ਤੋਂ ਪੈਕਟ ਖਵਾ ਕੇ ਤੇ ਮੁੜ ਕੇ ਪੈਸੇ ਲੈਂਦੇ ਹੋਣਗੇ, ਸੌਦਾ ਕਰਦੇ ਹੋਣਗੇ। ਜਦੋਂ ਇਹ ਕਹਾਣੀ ਹੋਈ, ਇਹ ਮਾਮਲਾ ਅਦਾਲਤ ਵਿੱਚ ਚਲਾ ਗਿਆ, ਉਹਨੇ JEE ਨੇ ਆਪਣੇ ਤੌਰ ਦੇ ਉੱਤੇ ਹੀ ਉਹਨੇ ਦੋਸ਼ੀ ਸੀ, ਉਹਨਾਂ ਦੀ ਸ਼ਨਾਖਤ ਕੀਤੀ ਵੀ ਕੌਣ ਕੌਣ ਨੇ, CCTV ਫੁਟੇਜ ਲੱਭੀਆਂ, ਫਿਰ ਅਦਾਲਤ ਵਿੱਚ ਜਾ ਕੇ ਉਹਨਾਂ ਦਾ ਕੇਸ ਕਰਤਾ। ਉਹ ਬੜੇ ਕਸੂਤੇ ਫਸ ਗਏ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਜ਼ਾ ਹੋਣ ਲੱਗੀ ਹੈ, ਤੇ ਉਹਨਾਂ ਨੇ ਜੱਜ ਨੂੰ ਆਖਿਆ ਜੀ ਸਾਨੂੰ ਕਾਹਦੀ ਸਜ਼ਾ ਦਿੰਦੇ, ਸਾਨੂੰ ਤੇ DSP ਸਾਹਿਬ ਨੇ ਆਖਿਆ ਸੀ ਕਿ ਤੁਸੀਂ ਇੰਨਾ ਕੁ ਕੰਮ ਕਰ ਦਿਓ, ਤੇ ਅਸੀਂ ਉਦੋਂ ਕਹਿਣ ਤੇ ਗਏ ਸਾਂ, ਤੁਸੀਂ DSP ਨੂੰ ਸੱਦ ਕੇ ਪੁੱਛ ਲਓ। DSP ਪੇਸ਼ ਨਹੀਂ ਹੋਇਆ। ਅਦਾਲਤ ਨੇ ਸਾਰੇ ਸਬੂਤ ਵੇਖੇ, ਆਰਡਰ ਕਰਤਾ ਕਿ DSP ਦੇ ਖਿਲਾਫ ਪਰਚਾ ਦਰਜ ਕਰ ਦਿਓ। ਪਤਾ ਨੀ DSP ਦੀ ਉਮਰ ਕਿੰਨੀ ਆ, ਫੋਟੋ ਵੇਖੀਆਂ, ਦਾੜੀ ਸਾਰੀ ਚਿੱਟੀ ਆ, ਤਾਂ ਰਿਟਾਇਰਮੈਂਟ ਦੇ ਨੇੜੇ ਤੇੜੇ ਆ। ਇਹ ਵੀ ਲੱਗਦਾ ਜਾਂ ਤਾਂ ਸਿਪਾਹੀ ਤੋਂ ਤਰੱਕੀ ਕਰਕੇ ਆਇਆ ਇੱਥੋਂ ਤੱਕ, ਜਾਂ ਘੱਟੋ ਘੱਟ ASI ਹੋ ਗਿਆ, ਤਰੱਕੀ ਕਰਕੇ ਇੱਥੋਂ ਤੱਕ ਆਇਆ ਤੇ ਹੁਣ ਜਾਣ ਲੱਗਿਆ। ਇਹ ਵੀ ਲੱਗਦਾ ਕਿ ਖਾਲੀ ਹੱਥ ਜਾਊਗਾ ਜਾਂ ਜੇਲ੍ਹ ਵਿੱਚ ਜਾਊਗਾ। ਏਦਾਂ ਦੇ ਕੰਮ ਪੁਲਿਸ ਵਾਲੇ ਇੱਥੇ ਅੱਜ ਕੱਲ੍ਹ ਪੰਜਾਬ 'ਚ ਕਈਆਂ ਥਾਵਾਂ ਤੇ ਕਰਦੇ ਪਏ ਆ। ਪੁਲਿਸ ਦੇ ਬੜੇ ਅਫਸਰ ਜਿਹੜੇ ਡਰੱਗ ਵਿਕਾਉਣ ਤੇ ਗੈਂਗਸਟਰਾਂ ਨਾਲ ਮਿਲੇ ਹੋਣ ਦੇ ਚੱਕਰ 'ਚ ਫਸਦੇ ਆ। ਹਲੇ ਪਿਛਲੇ ਹਫ਼ਤੇ ਜਿਹੜਾ ਅਮਰੀਕਾ 'ਚੋਂ ਪੁਲਿਸ ਨੇ, ਉੱਥੋਂ ਦੀ ਅਮਰੀਕਾ ਦੀ FBI ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਥਾਣੇ ਦੇ SHO ਦਾ ਨਾਂ ਲਿਆ ਸੀ। ਉਸ ਤੋਂ ਬਾਅਦ ਉਹ ਟਾਂਡਾ ਵਾਲਾ SHO ਵੀ ਫਸਿਆ ਪਿਆ ਤੇ ਕਈਆਂ ਹੋਰਨਾਂ ਬਾਰੇ ਵੀ ਸ਼ੱਕ ਹੈ। ਤੇ ਮਾਮਲਾ ਬੜਾ ਟੇਢਾ ਦੇ ਨਾਲ ਲੋਕਾਂ ਦੇ ਮਨ ਚ ਸਰਕਾਰ ਦੇ ਪੁਲਿਸ ਵਾਲੇ ਪ੍ਰਬੰਧ ਬਾਰੇ ਕਈ ਕਿਸਮ ਦੀਆਂ ਚਿੰਤਾ ਨੇ।
1: ਸਾਹਿਬ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਸੀਂ ਸਾਰੇ ਮੁੱਦਿਆਂ ਤੇ ਵਿਸਥਾਰ ਦੇ ਵਿੱਚ ਸਾਡੇ ਲਿਸਨਰਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 403-404-3500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ, ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 403-947-0060 ਤੇ।

0: Excel Photo Studio. ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
4: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ

0: ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵਿੰਗ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਜਿੰਦਰਾ ਮੈਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
2: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
3: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
4: 晚上十点
5: You are listening to Fairchild Radio CHKF FM 94.7 A multicultural radio station in Calgary

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ

0: चेकअप अति क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले आ ते ओ भी देर शाम तक ता देर किस गल दी आज ही डायल करो 5876174696 587-617-4496 ओएसएस स्माइल मेडिकल तुहाडी सेहत साडी जिम्मेवारी 587-617-4696
1: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street North East Calgary कैलगरी कारपेट Empire. Phone number 403-510-1515 2935 19th Street North East Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਨਸ ਡਰਾਈਵ
3: ਦੂਜੀ ਲੋਕੇਸ਼ਨ 117-7771 80 Avenue
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਸ਼ੁੱਕਰਵਾਰ ਜੁਲਾਈ ਮਹੀਨੇ ਦੀ 17 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ ਇਸ ਤੋਂ ਬਾਅਦ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ ਅਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਅਤੇ ਇਹਨਾਂ ਖਬਰਾਂ 'ਤੇ ਚਰਚਾ ਲਈ ਅਸੀਂ ਆਪ ਜੀ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਹੈ ਮੌਸਮ ਦੇ ਹਾਲ ਨਾਲ ਕਰਦੇ ਹਾਂ ਇਸ ਵੇਲੇ 26-27 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਕੈਲਗਰੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਜਾਂ ਅੱਜ ਰਾਤ ਨੂੰ 16-17 ਡਿਗਰੀ ਸੈਲਸੀਅਸ ਕੱਲ੍ਹ ਨੂੰ 29-30 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਸਕਦਾ ਜੋ ਉਸ ਤੋਂ ਅਗਲੇ ਦਿਨ 26 ਫਿਰ 22-23-26 ਇੱਥੇ ਇੱਕ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੇ ਅਸੀਂ ਗੱਲ ਕਰੀਏ ਕੈਲਗਰੀ ਅਤੇ ਆਸ ਪਾਸ ਦੇ ਖੇਤਰ ਦੀ ਇਸ ਵੇਲੇ ਯੈਲੋ ਵਾਚ ਹੈ ਅਤੇ ਸਵੀਅਰ ਥੰਡਰ ਸਟੋਰਮ ਦੀ ਵਾਰਨਿੰਗ ਜਿਹੜੀ ਹੈ ਦਿੱਤੀ ਗਈ ਹੈ ਭਾਰੀ ਬਾਰਿਸ਼ ਫਲੈਸ਼ ਫਲੱਡਿੰਗ ਅਤੇ ਕਈ ਜਗ੍ਹਾ 'ਤੇ ਗੜੇਮਾਰੀ ਹੋਣ ਦੀ ਸੰਭਾਵਨਾ ਵੀ ਹੈ ਸੋ ਇਹ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਇਹ ਜੋ ਵਾਰਨਿੰਗ ਹੈ ਜੀ ਦਿੱਤੀ ਗਈ ਹੈ ਪ੍ਰੋਗਰਾਮ ਵਿੱਚ ਅਸੀਂ ਸਭ ਤੋਂ ਪਹਿਲਾਂ ਜੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਵਿੱਚ ਕਿਹੜੀਆਂ ਖਬਰਾਂ ਸਾਂਝੀਆਂ ਕਰਨੀਆਂ ਨੇ ਇੱਕ ਪਾਸੇ ਕੈਨੇਡਾ ਜੰਗਲਾਂ ਦੀ ਅੱਗਾਂ ਨਾਲ ਜੂਝ ਰਿਹਾ ਹੈ ਬਹੁਤ ਬੁਰੀ ਤਰ੍ਹਾਂ ਓਨਟੇਰੀਓ ਦੇ ਵਿੱਚ ਖਾਸ ਤੌਰ 'ਤੇ ਓਨਟੇਰੀਓ ਅਤੇ ਹੋਰ ਈਸਟਰਨ ਪਾਸੇ ਦੇ ਕਈ ਹਿੱਸਿਆਂ ਦੇ ਵਿੱਚ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਇਹਨਾਂ ਅੱਗਾਂ ਤੋਂ ਬਾਅਦ ਜਿਹੜੀ ਅਗਲੀ ਅੱਗ ਉਹ ਡੋਨਲਡ ਟਰੰਪ ਲਾ ਰਹੇ ਨੇ ਜੀ ਉਹ ਕਹਿੰਦੇ ਨੇ ਕਿ ਕੈਨੇਡੀਅਨ ਜੰਗਲੀ ਅੱਗਾਂ ਦਾ ਧੂੰਆਂ ਅਮਰੀਕਾ ਵਿੱਚ ਦਾਖਲ ਹੋ ਰਿਹਾ ਅਤੇ ਮੈਨੂੰ ਇਹ ਮਨਜ਼ੂਰ ਨਹੀਂ ਹੈ ਅਤੇ ਜੇ ਇਹ ਬਿਨਾਂ ਗੱਲ ਤੋਂ ਜਿਹੜਾ ਸਾਡੇ ਵੱਲ ਧੂੰਆਂ ਆ ਗਿਆ ਜੇ ਇਸੇ ਤਰ੍ਹਾਂ ਹੀ ਰਿਹਾ ਅਤੇ ਕੈਨੇਡੀਅਨਾਂ ਨੇ ਕੋਈ ਖਰਚਾ ਜਿਹੜਾ ਸਾਡਾ ਕਰਵਾ ਦਿੱਤਾ ਅਤੇ ਅਸੀਂ ਤੁਹਾਡੇ 'ਤੇ ਜੋ ਟੈਰਿਫ ਹੈ ਉਹ ਵਧਾ ਦੇਵਾਂਗੇ ਇਨਕਰੀਜ਼ ਕਰ ਦੇਵਾਂਗੇ ਇਹ ਧਮਕੀ ਦਿੱਤੀ ਹੈ ਜੀ ਇਹਦੇ ਬਾਰੇ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਪੂਰੇ ਮੁਲਕ ਦੇ ਵਿੱਚ ਜੰਗਲੀ ਅੱਗਾਂ ਦੀ ਕੀ ਸਥਿਤੀ ਹੈ ਉਹਦੇ 'ਤੇ ਚਰਚਾ ਕਰਾਂਗੇ ਈਸਟਰਨ ਸ਼ੋਰ ਦੇ ਵਿੱਚ ਕਿੰਨੇ ਜਗ੍ਹਾ 'ਤੇ ਲੱਗੀ ਹੋਈ ਅਤੇ ਕਿਸ ਤਰ੍ਹਾਂ

ਅਧਿਆਗਾ ਇਹਦੇ ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਤੇ ਉਧਰ ਵਰਲਡ ਕੱਪ ਦਾ ਫਾਈਨਲ ਜਿਹੜਾ ਹੈ ਉਹ ਨਿਊਯਾਰਕ ਦੇ ਵਿੱਚ ਹੋਣਾ। ਤੇ ਨਿਊਯਾਰਕ ਦੇ ਵਿੱਚ ਜਿਹੜਾ ਹੈ ਇਹ ਜੰਗਲੀ ਅੱਗਾਂ ਦਾ ਧੂੰਆਂ ਜਿਹੜਾ ਕੈਨੇਡੀਅਨ ਪਹੁੰਚਿਆ ਹੋਇਆ, ਤੇ ਕੀ ਵਰਲਡ ਕੱਪ ਦੇ ਫਾਈਨਲ ਤੇ ਵੀ ਅਸਰ ਪੈ ਸਕਦਾ, ਇਹਦੇ ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਬਿਸ਼ਨੋਈ ਗੈਂਗ ਦੇ, ਲੋਰੈਂਸ ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਇੱਕ ਕਰਮਵੀਰ ਸਿੰਘ ਨੇ ਜੀ ਕੈਨੇਡਾ ਦੇ ਵਿੱਚ, ਉਹ ਇਸ ਵੇਲੇ ਕਾਨੂੰਨ ਦੀ ਗ੍ਰਿਫਤ ਵਿੱਚ ਨੇ। ਤੇ ਉਸ ਗ੍ਰਿਫਤ ਦੇ ਵਿੱਚੋਂ ਉਹਨਾਂ ਦੀ ਜੋ ਰਿਹਾਈ ਕੀਤੀ ਜਾ ਰਹੀ ਹੈ, ਦੋਸ਼ ਬੜੇ ਸੀਰੀਅਸ ਨੇ, ਪਰ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਕਹਿੰਦੇ ਨੇ ਕਿ ਇਸ ਵਿਅਕਤੀ ਨੂੰ ਛੱਡਣਾ, ਰਿਹਾ ਕਰਨਾ ਬਹੁਤ ਵੱਡਾ ਖਤਰਾ ਹੋ ਸਕਦਾ ਹੈ, ਅਤੇ ਰਿਹਾਈ ਨਾਲ ਜਿਹੜੇ ਜੁੜੇ ਹੋਏ ਖਤਰੇ ਨੇ ਉਹ ਬਹੁਤ ਜ਼ਿਆਦਾ ਨੇ। ਸੋ ਇਹਦੇ 'ਤੇ ਚਰਚਾ ਕਰਾਂਗੇ। ਐਕਸਟੋਰਸ਼ਨ ਨਾਲ ਸੰਬੰਧਿਤ ਇੱਕ ਹੋਰ ਖਬਰ ਜਿਹੜੀ ਹੈ, ਕੈਨੇਡਾ ਦਾ ਹੀ ਇੱਕ ਜਿਹੜਾ ਇੱਥੇ ਜੋ ਕਾਂਡ ਕਰਨ ਵਾਲਾ ਮੁੰਡਾ ਹੈ ਜੀ ਸਾਹਿਬਜੋਤ ਸਿੰਘ, ਉਹਨੂੰ ਡਿਪੋਰਟ ਕੀਤਾ ਜਾਣਾ ਹੈ, ਅਤੇ ਉਹ ਕਹਿੰਦਾ ਕਿ ਮੈਂ ਡਿਪੋਰਟ ਕਰ ਦਿਓ, ਮੈਨੂੰ ਕੋਈ ਗੱਲ ਨਹੀਂ ਹੈ। ਇਹ ਖਬਰਾਂ ਨੇ ਨਾਲ ਕੁਛ ਹੋਰ ਖਬਰਾਂ, ਜੋ ਮਿਡਲ ਈਸਟ ਦੀ ਜੰਗ ਹੈ ਇਹ ਮੁੱਕ ਨਹੀਂ ਰਹੀ, ਅਤੇ ਕੁਛ ਨਾ ਕੁਛ ਹੋ ਜਾਂਦਾ, ਕੁਛ ਦਿਨਾਂ ਦੇ ਬਾਅਦ ਫਿਰ ਸ਼ੁਰੂ ਹੋ ਜਾਂਦਾ। ਅਤੇ ਕੁਛ ਮਾਹਿਰਾਂ ਨੇ ਇੱਕ ਬੜੀ ਹੈਰਾਨੀਜਨਕ ਗੱਲ ਕੀਤੀ ਆ, ਉਹ ਕਹਿੰਦੇ ਨੇ ਕਿ ਜੰਗ ਦੇ ਕਾਰਨ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਪਰ ਉਹ ਕਹਿ ਰਹੇ ਨੇ ਕਿ ਸਥਿਤੀ ਉਲਟ ਹੈ। ਉਲਟ ਕਿਵੇਂ ਹੈ ਉਹ ਆਪ ਜੀ ਨਾਲ ਚਰਚਾ ਕਰਾਂਗੇ ਪ੍ਰੋਗਰਾਮ ਅੱਗੇ ਚੱਲ ਕੇ। ਕੁਛ ਖਬਰਾਂ ਲੋਕਲ ਹੈਗੀਆਂ ਨੇ ਹੋਰ, ਜਿਸ ਦੇ ਵਿੱਚ ਸਾਡੇ ਆਪਣੇ ਸ਼ਹਿਰ ਦੀਆਂ ਨੇ, ਅਤੇ ਇਹਨਾਂ 'ਤੇ ਵੀ ਚਰਚਾ ਕਰਾਂਗੇ ਅਗਰ ਪ੍ਰੋਗਰਾਮ ਦੇ ਵਿੱਚ ਸਮੇਂ ਨੇ ਇਜਾਜ਼ਤ ਦਿੱਤੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇਹਨਾਂ ਖਬਰਾਂ 'ਤੇ ਅਸੀਂ ਚਰਚਾ ਕਰਾਂਗੇ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 587-832-1208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ, ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ, ਫੋਨ 825-760-09-83 ਹੈ ਜੀ। ਉਸੇ ਸਮਾਈਲ ਮੈਡੀਕਲ ਕਲੀਨਿਕ ਜਿੱਥੇ ਕਿ ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ, ਐਕਸਪਰਟ ਡਾਕਟਰ ਨੇ ਇਹਨਾਂ ਕੋਲ, ਸਨਰੇਜ ਏਰੀਆ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਉਸੇ ਸਮਾਈਲ ਮੈਡੀਕਲ ਜੋ ਕਿ 587-617-4496 'ਤੇ ਇਹਨਾਂ ਨਾਲ ਗੱਲਬਾਤ ਕਰ ਲਓ ਅਤੇ ਪੂਰੀ ਡਿਟੇਲ ਜਾਣਕਾਰੀ ਲੈ ਲਓ, ਪਰ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ, ਤੁਸੀਂ ਜਾ ਸਕਦੇ ਹੋ। ਵੈਸੇ ਹੀ ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਨਾਰਥ ਈਸਟ ਕੈਲਗਰੀ ਦੇ ਵਿੱਚ ਕੰਟਰੀ ਹਿਲਸ 'ਤੇ ਹੈ, ਅਤੇ ਸੰਪਰਕ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਕਰਨਾ ਹੈ, ਫੋਨ 403-903-6657 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਕਰਦੇ ਨੇ, ਫੋਨ ਨੰਬਰ ਹੈ 403-404-3500। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬ੍ਰੇਕਫਾਸਟ ਬਫੇ ਜਿਹੜਾ ਲੱਗਦਾ ਜੀ, ਉਸ ਵਿੱਚ 40 ਤੋਂ ਵੱਧ ਆਈਟਮਾਂ ਹੁੰਦੀਆਂ ਨੇ, ਤੁਸੀਂ ਇੰਜੋਏ ਕਰ ਸਕਦੇ ਹੋ 40 ਤੋਂ ਵੱਧ ਆਈਟਮਾਂ, ਅਤੇ 40 ਗੈਸਟ ਬੈਠ ਕੇ ਇੱਥੇ ਖਾਣਾ ਵੀ ਖਾ ਸਕਦੇ ਨੇ, 24 ਘੰਟੇ ਖੁੱਲ੍ਹਾ ਰਹਿੰਦਾ ਜੀ। ਜੀ ਹਾਂ, ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ 24 ਘੰਟੇ 7 ਦਿਨ ਖੁੱਲ੍ਹਦਾ, ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ, ਫੋਨ 403-936-7777 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਇੱਥੇ $7 ਦੇ ਵਿੱਚ ਪਾਸਪੋਰਟ ਫੋਟੋ ਤੁਸੀਂ ਸਿਰਫ ਬਣਾ ਸਕਦੇ ਹੋ। ਇਸ ਤੋਂ ਇਲਾਵਾ ਫੈਮਿਲੀ ਫੋਟੋ, ਬੱਚੇ ਦੀਆਂ ਫੋਟੋ, ਫੈਮਿਲੀ ਪੋਰਟਰੇਟਸ ਅਤੇ ਫੋਟੋਆਂ ਪ੍ਰਿੰਟ ਕਰਕੇ ਦੇਣਗੇ, ਫੋਟੋਆਂ ਠੀਕ ਵੀ ਕਰ ਦੇਣਗੇ ਆਪ ਜੀ ਨੂੰ, ਅਗਰ ਪੁਰਾਣੀਆਂ ਫੋਟੋ ਹੈਗੀਆਂ ਨੇ ਪ੍ਰਿੰਟ ਕਰਕੇ ਫਰੇਮ ਕਰਕੇ ਵੀ ਦੇ ਸਕਦੇ ਨੇ। ਸੋ ਬਹੁਤ ਵਧੀਆ ਕੁਆਲਿਟੀ ਦਾ ਕੰਮ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ 'ਤੇ। ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ, 2 ਪਾਸਪੋਰਟ ਫੋਟੋਆਂ ਜਾਂ ਪ੍ਰਿੰਟਡ ਲੈ ਲਓ ਜਾਂ ਡਿਜੀਟਲ ਕਾਪੀ ਲੈ ਲਓ, ਦੋਵਾਂ ਵਿੱਚੋਂ ਇੱਕ ਅਗਰ ਤੁਸੀਂ ਲੈਣੀ ਤਾਂ $7 ਆਪ ਜੀ ਤੋਂ ਲੈ ਜਾਣਗੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ। ਅਤੇ ਉਹ ਖਬਰਾਂ 'ਤੇ ਹੁਣ ਵਿਸਥਾਰ ਸਹਿਤ ਚਰਚਾ ਕਰਦੇ ਹਾਂ ਜੀ, ਅਤੇ ਅੱਗੇ ਚੱਲਦੇ ਹਾਂ ਇਹਨਾਂ ਖਬਰਾਂ ਬਾਰੇ। ਅਸੀਂ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਜੀ ਖਬਰਾਂ ਦੇ ਵਿੱਚ, ਉਹ ਇਹ ਹੈ ਜੀ ਕਿ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾਈ ਹੈ, ਅਤੇ ਜੇ ਇਹਨਾਂ ਦੀ ਇੱਕ ਰਿਪੋਰਟ ਅਸੀਂ ਸਾਂਝੀ ਕਰਨੀ ਹੋਵੇ ਤਾਂ ਉਸ ਮੁਤਾਬਕ ਕੈਨੇਡਾ ਦੇ ਕਈ ਸੂਬਿਆਂ ਦੇ ਵਿੱਚ

ਜੰਗਲੀ ਅੱਗਾਂ ਜਿਹੜੀਆਂ ਨੇ ਇਸ ਵੇਲੇ ਪੂਰੀ ਤਬਾਹੀ ਮਚਾ ਰਹੀਆਂ ਨੇ ਤੇ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ ਤੇ ਇਹਨਾਂ ਜੰਗਲੀ ਅੱਗਾਂ ਦਾ ਧੂੰਆਂ ਵੱਡੇ ਸ਼ਹਿਰਾਂ ਦੇ ਵਿੱਚ ਨੌਰਥ ਅਮਰੀਕਾ ਦੇ ਵਿੱਚ ਸਿਰਫ ਕੈਨੇਡਾ ਦੇ ਨਹੀਂ ਬਲਕਿ ਅਮਰੀਕਾ ਦੇ ਹੀ ਸ਼ਹਿਰਾਂ ਵਿੱਚ ਵੀ ਇਹ ਫੈਲਿਆ ਹੋਇਆ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੀ ਹੋਇਆ ਉਹਦੇ ਬਾਰੇ ਜਿਹੜਾ ਗੱਲ ਕਰਦੇ ਹਾਂ ਓਨਟੇਰੀਓ ਦੇ ਵਿੱਚ ਦਰਜਣਾ ਜਗ੍ਹਾ 'ਤੇ ਅੱਗਾਂ ਲੱਗੀਆਂ ਹੋਈਆਂ ਨੇ ਖਾਸ ਤੌਰ 'ਤੇ ਉੱਤਰੀ ਹਿੱਸੇ ਦੇ ਵਿੱਚ ਇਹਨਾਂ ਵਿੱਚੋਂ ਸਭ ਤੋਂ ਮਾੜੀਆਂ ਜਿਹੜੀਆਂ ਨੇ ਨੌਰਥ ਵੈਸਟ ਵਿੱਚ ਨੇ ਫਲੇਮਸ ਜਿਹੜੀਆਂ ਨੇ ਉਹਨਾਂ ਨੇ ਕਈ ਫਸਟ ਨੇਸ਼ਨ ਦੇ ਭਾਈਚਾਰਿਆਂ ਦੇ ਖੇਤਰ ਬਿਲਕੁਲ ਸੜ ਕੇ ਸਵਾਹ ਕਰ ਦਿੱਤੇ ਨੇ ਕੋਲਿਨਸ ਫਸਟ ਨੇਸ਼ਨ ਹੈ ਇੱਕ ਥਿੰਡਰਵੇ ਦੇ ਉੱਤਰੀ ਹਿੱਸੇ ਵੱਲ ਉਸਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਓਨਟੇਰੀਓ ਦੇ ਅਫੀਸ਼ਲਸ ਕਹਿੰਦੇ ਨੇ ਕਿ 136 ਜਗ੍ਹਾ 'ਤੇ ਅੱਗਾਂ ਜਿਹੜੀਆਂ ਨੇ ਇਸ ਵੇਲੇ ਨੌਰਥ ਵੈਸਟ ਰੀਜਨ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਅੱਧੀਆਂ ਜਿਹੜੀਆਂ ਨੇ ਆਊਟ ਆਫ ਕੰਟਰੋਲ ਨੇ ਅਤੇ ਬਾਕੀ ਕੁਛ ਨੌਰਥ ਈਸਟ ਦੇ ਵਿੱਚ ਹੈਗੀਆਂ ਨੇ ਓਨਟੇਰੀਓ ਗੌਰਮੈਂਟ ਅਤੇ ਅਸੈਂਬਲੀ ਆਫ ਦਾ ਫਸਟ ਨੇਸ਼ਨ ਨੇ ਓਟਵਾ ਸਰਕਾਰ ਨੂੰ ਕਿਹਾ ਕਿ ਸਾਨੂੰ ਤੁਰੰਤ ਰਾਹਤ ਜਿਹੜੀ ਹੈ ਦਿੱਤੀ ਜਾਵੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਈ ਜਗ੍ਹਾ 'ਤੇ ਪੈਂਬਰਟਨ ਨਾਂ ਦੀ ਕਮਿਊਨਿਟੀ ਹੈ ਬੀ ਸੀ ਦੇ ਵਿੱਚ ਜੋ ਕਿ ਵਿਸਲਰ ਤੋਂ ਉੱਤਰ ਵੱਲ ਨੂੰ ਹੈ ਉੱਥੇ ਆਲੇ ਦੁਆਲੇ ਕਾਫੀ ਅੱਗਾਂ ਲੱਗੀਆਂ ਹੋਈਆਂ ਨੇ ਕੋਈ ਬੋਸਟਨ ਬਾਰ ਜਗ੍ਹਾ ਹੈ ਦੱਖਣੀ ਇੰਟੀਰੀਅਰ ਦੇ ਵਿੱਚ ਉੱਥੇ ਇਵੈਕੂਏਸ਼ਨ ਆਰਡਰ ਜਾਰੀ ਕਰਨੇ ਪਏ ਇਸ ਤੋਂ ਇਲਾਵਾ ਏਅਰ ਕੁਆਲਿਟੀ ਜਿਹੜੀ ਹੈ ਪੂਰੇ ਮੁਲਕ ਦੇ ਵਿੱਚ ਬਹੁਤ ਜਗ੍ਹਾ 'ਤੇ ਵਿਗੜੀ ਹੋਈ ਹੈ ਖਾਸ ਤੌਰ 'ਤੇ ਦੱਖਣੀ ਓਨਟੇਰੀਓ ਦੇ ਵਿੱਚ ਜਿੱਥੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਸੰਘਣਾ ਧੂੰਆਂ ਜਿਹੜਾ ਪਰੇਸ਼ਾਨ ਕਰ ਰਿਹਾ ਸਮੋਕ ਜਿਹੜਾ ਧੂੰਆਂ ਹੈ ਜੀ ਇਹ ਕੈਨੇਡਾ ਦੇ ਸ਼ਹਿਰਾਂ ਤੋਂ ਇਲਾਵਾ ਯੂਨਾਈਟਿਡ ਸਟੇਟਸ ਦੇ ਨਿਊਯਾਰਕ ਸ਼ਿਕਾਗੋ ਡਿਟਰੋਇਟ ਇੱਥੇ ਤੱਕ ਫੈਲਿਆ ਹੋਇਆ ਅਤੇ ਅਮੈਰੀਕਨ ਜਿਹੜੀ ਸਰਕਾਰ ਦੇ ਕੁਛ ਹਿੱਸੇ ਨੇ ਲਾਅ ਮੇਕਰਸ ਨੇ ਜਾਂ ਕਾਂਗਰਸ ਦੇ ਮੈਂਬਰ ਨੇ ਰਿਪਬਲਿਕਨ ਨੇ ਉਹਨਾਂ ਨੇ ਕੈਨੇਡਾ ਦੀ ਫੋਰੈਸਟ ਮੈਨੇਜਮੈਂਟ ਪ੍ਰੈਕਟਿਸ ਦੀ ਰੱਜ ਕੇ ਨਿਖੇਧੀ ਕੀਤੀ ਹੈ ਅਤੇ ਕੈਨੇਡਾ ਵਾਲੇ ਆਪਣੇ ਜੰਗਲਾਂ ਨੂੰ ਚੰਗੀ ਤਰ੍ਹਾਂ ਸਾਂਭਦੇ ਨੇ ਉਹਨਾਂ ਨੇ ਤਾਂ ਇਹੋ ਗੱਲਾਂ ਕੀਤੀਆਂ ਅਤੇ ਚਿੱਠੀਆਂ ਲਿਖੀਆਂ ਕਿ ਇਹਦਾ ਕੋਈ ਪੱਕਾ ਹੱਲ ਕਰੋ ਅਤੇ ਪਰ ਇਹਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ ਲੇਕਿਨ ਉੱਧਰ ਨੋਵਾ ਸਕੋਸ਼ੀਆ ਦੇ ਵਿੱਚ ਵੀ ਕਈ ਜਗ੍ਹਾ 'ਤੇ ਅੱਗਾਂ ਲੱਗੀਆਂ ਹੋਈਆਂ ਨੇ ਆਊਟ ਆਫ ਕੰਟਰੋਲ ਵਾਈਲਡ ਫਾਇਰ ਜਿਹੜੀ ਹੈ ਨੋਵਾ ਸਕੋਸ਼ੀਆ ਦੇ ਪੂਰਬੀ ਹਿੱਸੇ 'ਤੇ ਕਾਫੀ ਜ਼ਿਆਦਾ ਤੇਜ਼ੀ ਨਾਲ ਵਧੀ ਹੈ ਅਤੇ ਇਸ ਵੇਲੇ ਇੱਕ ਵੱਡੀ ਅੱਗ 1700 ਹੈਕਟੇਅਰ ਦੇ ਵਿੱਚ ਫੈਲੀ ਹੋਈ ਆ ਅਤੇ ਰੈਜੀਡੈਂਟਸ ਜਿਹੜੇ ਨੇ ਉਹਨਾਂ ਨੂੰ ਆਪਣੇ ਘਰ ਜਿਹੜੇ ਨੇ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈਲੀਫੈਕਸ ਤੋਂ 100 ਕਿਲੋਮੀਟਰ ਦੂਰ ਵੱਲ ਨੂੰ ਇਹ ਹੈ ਜੀ ਅਤੇ ਜਿੰਨੀ ਉਹ ਪਿਛਲੇ ਵੀਰਵਾਰ ਸੀ ਉਸ ਤੋਂ ਕਈ ਗੁਣਾ ਹੋ ਗਈ ਹੈ ਅਤੇ ਉਸ ਵੇਲੇ 100 ਹੈਕਟੇਅਰ ਦੇ ਵਿੱਚ ਫੈਲੀ ਹੋਈ ਸੀ ਅਤੇ ਇਵੈਕੂਏਸ਼ਨ ਆਰਡਰ ਜਿਹੜਾ ਹੈ ਕਈ ਜਗ੍ਹਾ 'ਤੇ ਜਾਰੀ ਕੀਤਾ ਗਿਆ ਸੀ ਲੇਕਿਨ ਇਸ ਵੇਲੇ ਬਹੁਤ ਵੱਡੇ ਖੇਤਰ ਦੇ ਵਿੱਚ ਫੈਲ ਗਈ ਹੈ ਅਤੇ ਭਾਰੀ ਖੇਤਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਸੋ ਰੇਨ ਜਿਹੜੀ ਹੈ ਉਹਦੀ ਮੀਂਹ ਦੀ ਬਾਰਿਸ਼ ਦੀ ਫੋਰਕਾਸਟ ਹੈ ਕਿ ਮੀਂਹ ਪੈ ਸਕਦਾ ਵਾਰਨਿੰਗ ਪ੍ਰਪੇਅਰਡਨੈਸ ਮਟੀਰੀਅਲਿਸਟ ਜਿਹੜੇ ਨੇ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਉਹਨਾਂ ਨੇ ਇਹ ਕਿਹਾ ਕਿ ਕਾਫੀ ਜ਼ਿਆਦਾ ਜਿਹੜੀ ਐਤਵਾਰ ਤੱਕ ਬਾਰਿਸ਼ ਹੋ ਸਕਦੀ ਹੈ ਜੋ 15 ਤੋਂ 30 ਮਿਲੀਮੀਟਰ ਤੱਕ ਹੋ ਸਕਦੀ ਹੈ ਅਤੇ ਜੇ ਇਸ ਚੀਜ਼ ਦਾ ਇਹ ਨਹੀਂ ਹੁੰਦੀ ਬਾਰਿਸ਼ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਅਤੇ ਇੱਥੇ ਵਾਟਰ ਬੋਂਬਰਸ ਅਤੇ ਕੁਛ ਹੈਲੀਕਾਪਟਰਸ ਕਈ ਕਿਸਮਾਂ ਦੇ ਵਾਟਰ ਬੋਂਬਰਸ ਨੇ 802 ਹੈ 415 ਮਾਡਲ ਹੈ ਇਹਨਾਂ ਨੂੰ ਜਿਹੜਾ ਵਰਤਿਆ ਜਾ ਰਿਹਾ ਅਤੇ ਨਿਊਫਾਊਂਡਲੈਂਡ ਦੇ ਵਿੱਚ ਵੀ ਇਹਨਾਂ ਤੋਂ ਕੰਮ ਲਿਆ ਜਾ ਰਿਹਾ ਅਤੇ ਅੱਗਾਂ ਭਜਾਉਣ ਲਈ ਕੰਮ ਪੂਰੀ ਤੇਜ਼ੀ ਨਾਲ ਇਹ ਕੀਤਾ ਜਾ ਰਿਹਾ ਹੈ ਜੀ ਕੈਨੇਡਾ ਵਾਲੇ ਜੰਗਲੀ ਅੱਗਾਂ ਨਾਲ ਜੂਝ ਰਹੇ ਨੇ ਅਤੇ ਭਜਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਅਤੇ ਦੂਸਰੇ ਪਾਸੇ ਇਹ ਵੀ ਹੈ ਕਿ ਕੈਨੇਡੀਅਨ ਵਾਈਲਡ ਫਾਇਰ ਸਮੋਕ ਜਿਹੜਾ ਹੈ ਉਹ ਉੱਤਰੀ ਨਿਊ ਜਰਸੀ ਨਿਊਯਾਰਕ ਦੇ ਖੇਤਰਾਂ ਵਿੱਚ ਜਿਹੜਾ ਉਹ ਇਸ ਵੇਲੇ ਫੈਲਿਆ ਹੈ ਪਰ ਐਤਵਾਰ ਨੂੰ ਵਰਲਡ ਕੱਪ ਦਾ ਫਾਈਨਲ ਜਿਹੜਾ ਹੋਣਾ ਹੈ ਕੀ ਉਸ 'ਤੇ ਵੀ ਅਸਰ ਪਾ ਸਕਦਾ ਹੈ ਅਤੇ ਇਹਦੇ ਵਿੱਚ ਕੁਛ ਮੋਨੀਟਰ ਕਰ ਰਹੇ ਨੇ ਕੁਛ ਸੰਸਥਾਵਾਂ ਜਿਹੜੀਆਂ ਨੇ ਕੰਡੀਸ਼ਨਸ ਨੂੰ ਅਤੇ ਅਫੀਸ਼ੀਅਲ ਅਧਿਕਾਰੀ ਕਹਿੰਦੇ ਨੇ ਕਿ ਅਸੀਂ ਸਾਰਾ ਦਿਨ ਇਹ ਦੇਖਾਂਗੇ ਅਤੇ ਜੇ ਸਮੋਕ ਜਿਹੜਾ ਜ਼ਿਆਦਾ ਧੂੰਆਂ ਸੰਘਣਾ ਹੋ ਜਾਂਦਾ ਨਿਊਯਾਰਕ ਦੇ ਨਿਊਜਰਸੀ ਸਟੇਡੀਅਮ 'ਤੇ ਤਾਂ ਅਸੀਂ ਜੋ ਮੈਚ ਦੀ ਸਟਾਰਟਿੰਗ ਹੈ ਉਸਨੂੰ ਡਿਲੇ ਕਰ ਸਕਦੇ ਹਾਂ ਪਰ ਹੇਜ਼ੀ ਸਕਾਈਜ਼ ਕਾਫੀ ਹੈਗੇ ਨੇ ਨਿਊਯਾਰਕ ਨਿਊਜਰਸੀ ਦੇ ਏਰੀਏ 'ਤੇ ਪਿਛਲੇ ਕਈ ਦਿਨਾਂ ਤੋਂ ਭਾਵ ਅਸਮਾਨ ਦੇ ਵਿੱਚ ਧੂੰਆਂ ਛਾਇਆ ਹੋਇਆ ਸੋ ਕੀ ਇਹ ਅਸਰ ਪਾ ਸਕਦਾ ਹੈ ਸੋ ਕੁਆਲਿਟੀ ਥੋੜ੍ਹੀ ਜਿਹੀ ਅੱਜ ਉੱਥੇ ਇੰਪਰੂਵ ਹੋਈ ਜਿਹੜੀ ਹੈ ਉਹ ਦੱਸੀ ਜਾਂਦੀ ਹੈ ਪਰ ਸਨਿਚਰਵਾਰ ਨੂੰ ਕਾਫੀ ਭਾਰੀ ਬਾਰਿਸ਼ ਦੱਸੀ ਹੋਈ ਹੈ ਅਤੇ ਜੇ ਉਹ ਬਾਰਿਸ਼ ਪੈ ਜਾਂਦੀ ਹੈ ਤਾਂ

ਫੇਰ ਤੇ ਮਸਲਾ ਇਹ ਹੱਲ ਹੋ ਜਾਂਦਾ ਤੇ ਕਈ ਜਗ੍ਹਾ ਤੇ ਸਪੋਰਟਸ ਦੀਆਂ ਇਵੈਂਟ ਜਿਹੜੀਆਂ ਨੇ ਕੈਂਸਲ ਹੋਈਆਂ ਨੇ ਕੈਨੇਡਾ ਤੇ ਯੂ ਐਸ ਏ ਦੇ ਵਿੱਚ ਇਸੇ ਹਫਤੇ ਵੈਨਕੂਵਰ ਦੇ ਵਿੱਚ ਵੀ ਕੁਛ ਇੱਕ ਗੇਮ ਜਿਹੜੀ ਹੈ ਜੀ ਕੈਂਸਲ ਕੀਤੀ ਗਈ ਕੈਨੇਡੀਅਨ ਪ੍ਰੀਮੀਅਰ ਲੀਗ ਦੀ ਉਹ ਫੋਰਜ ਐਫ ਸੀ ਤੇ ਪੈਸੀਫਿਕ ਐਫ ਸੀ ਦੀ ਸੀਗੀ ਜੀ ਸੋ ਇਸੇ ਤਰ੍ਹਾਂ ਹੋਰ ਕਈ ਜਗ੍ਹਾ ਤੇ ਵੀ ਕਈ ਸਪੋਰਟਸ ਦੀਆਂ ਇਵੈਂਟ ਤੇ ਆਊਟਡੋਰ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕੈਂਸਲ ਕੀਤੀਆਂ ਗਈਆਂ ਨੇ ਲੇਕਿਨ ਸਭ ਤੋਂ ਵੱਧ ਇਸ ਵੇਲੇ ਚਰਚਾ ਜਿਹੜੀ ਹੈ ਡੋਨਲਡ ਟਰੰਪ ਦੇ ਬਿਆਨ ਦੀ ਹੋ ਰਹੀ ਹੈ ਆਪ ਜੀ ਨੇ ਕੱਲ੍ਹ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਕੁਛ ਰਿਪਬਲਿਕਨ ਜਿਹੜੇ ਮੈਂਬਰ ਨੇ ਜੀ ਉਹਨਾਂ ਨੇ ਮਾਰਕ ਕਾਰਨੀ ਨੂੰ ਚਿੱਠੀ ਲਿਖੀ ਹੈ ਕਿ ਧੂੰਆਂ ਜਿਹੜਾ ਇਸ ਦਾ ਕੋਈ ਇਲਾਜ ਕਰੋ ਉੱਧਰ ਗੋਡੀ ਹੋਪ ਬ੍ਰਿਜ ਦੇ ਮੁੱਦੇ 'ਤੇ ਲੈ ਕੇ ਬਹੁਤ ਸਿਆਸਤ ਚੱਲ ਰਹੀ ਹੈ ਅਤੇ ਖਿੱਚੋ ਤਾਣ ਚੱਲ ਰਹੀ ਹੈ ਅਤੇ ਅੱਜ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਕਿ ਇਹ ਜੋ ਕੈਨੇਡਾ ਵਾਲੇ ਨੇ ਜੰਗਲੀ ਅੱਗਾਂ ਦਾ ਧੂੰਆਂ ਜਿਹੜਾ ਉਹਨਾਂ ਦੇ ਮੁਲਕ ਦੇ ਵਿੱਚ ਪਹੁੰਚ ਜਾਂਦਾ ਅਤੇ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਐਕਟਿਵ ਵਾਈਲਡ ਫਾਇਰਸ ਹੈਗੀਆਂ ਨੇ ਜਿੱਥੇ ਜਿੱਥੇ ਵੀ ਅਤੇ ਸਟੇਟਸ ਦੇ ਲਾਗੇ ਜਿਹੜੇ ਕਲੋਜ਼ ਟੂ ਗ੍ਰੇਟ ਲੇਕਸ ਹੈਗੀਆਂ ਨੇ ਜੋ ਮਿਨੀਸੋਟਾ ਤੋਂ ਲੈ ਕੇ ਮੇਰੀਲੈਂਡ ਤੱਕ ਦਾ ਏਰੀਆ ਦੱਸਿਆ ਜਾਂਦਾ ਟਰੰਪ ਨੇ ਕਿਹਾ ਕਿ ਜੇ ਕੈਨੇਡਾ ਦੇ ਵਿੱਚ ਸਮੋਕ ਜਿਹੜਾ ਹੈ ਇੱਧਰ ਨੂੰ ਆਉਂਦਾ ਅਤੇ ਜਿਹੜੇ ਅਸੀਂ ਕੈਨੇਡਾ ਨੂੰ ਜ਼ਿੰਮੇਵਾਰ ਮੰਨ ਕੇ ਇਸ ਗੱਲ ਲਈ ਕਿ ਉਹਨਾਂ ਨੇ ਆਪਣੇ ਫੋਰੈਸਟ ਜਿਹੜੇ ਜੰਗਲ ਨੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਾਂਭਿਆ ਅਤੇ ਯੂਨਾਈਟਿਡ ਸਟੇਟਸ ਵਾਲੇ ਇਹਨਾਂ ਦੇ ਵਿੱਚ ਖਾਮ ਖਾਈ ਅਨਨੈਸੈਸਰਲੀ ਉਹਨਾਂ ਨੇ ਕਿਹਾ ਕਿ ਬਿਨਾਂ ਗੱਲ ਤੋਂ ਸਾਡੇ ਵੱਲ ਇੱਕ ਗੰਦਾ ਪੋਲੂਟਡ ਅਨਹੈਲਦੀ ਹਵਾ ਜਿਹੜੀ ਹੈ ਸਾਡੇ ਵੱਲ ਧੱਕੀ ਗਈ ਹੈ ਅਤੇ ਇਹਦਾ ਮਤਲਬ ਇਹ ਵਿਲਫੁਲ ਨੈਗਲੀਜੈਂਸ ਹੈ ਜਾਣ ਬੁੱਝ ਕੇ ਕੈਨੇਡੀਅਨ ਜਿਹੜੀ ਸਰਕਾਰ ਹੈ ਇਸ ਨੂੰ ਅੱਖੋਂ ਪਰੋਖਿਆ ਕਰਦੀ ਹੈ ਅਤੇ ਹਰ ਸਾਲ ਇਹ ਹੋਣ ਲੱਗ ਪਿਆ ਅਤੇ ਜਿਹਦੇ ਨਾਲ ਯੂਨਾਈਟਿਡ ਸਟੇਟਸ ਨੂੰ ਬਿਲੀਅਨਾਂ ਡਾਲਰ ਖਰਚਣੇ ਪੈਂਦੇ ਨੇ ਅਤੇ ਕੋਸਟ ਜਿਹੜੀ ਇਸ ਪੋਲਿਊਸ਼ਨ ਦੀ ਹੈ ਇਸ ਨੂੰ ਕੈਨੇਡਾ ਦੇ ਉੱਪਰ ਜਿਹੜੇ ਟੈਰਿਫ ਲਾਏ ਗਏ ਨੇ ਉਹਨਾਂ ਦੇ ਉੱਪਰ ਲਾ ਦੇਣਾ ਚਾਹੀਦਾ ਹੈ ਪ੍ਰੈਜੀਡੈਂਟ ਨੇ ਇਹ ਵੀ ਕਿਹਾ ਕਿ ਮੈਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵੀ ਫੋਨ ਕਰਨਾ ਹੈ ਅਤੇ ਇਹ ਜੋ ਬਿਲਕੁਲ ਨਾ ਮੰਨਣ ਯੋਗ ਨਾ ਬਰਦਾਸ਼ਤ ਕਰਨ ਯੋਗ ਗੱਲ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਟਰੰਪ ਦੀ ਪੋਸਟ ਤੋਂ ਪਹਿਲਾਂ ਓਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕੁਛ ਕਮੈਂਟਸ ਜਿਹੜੇ ਨੇ ਅਮੈਰੀਕਨ ਪੋਲੀਟੀਸ਼ੀਅਨ ਦੇ ਉਹਨਾਂ ਦੇ ਜਵਾਬ ਦਿੱਤੇ ਸੀ ਜਿਹਨਾਂ ਨੇ ਪਿਛਲੇ ਦਿਨਾਂ ਵਿੱਚ ਕੈਨੇਡਾ ਨੂੰ ਧੂੰਏ ਲਈ ਜ਼ਿੰਮੇਵਾਰ ਕਿਹਾ ਸੀ ਫੋਰਡ ਨੇ ਅਮੈਰੀਕਨਸ ਨੂੰ ਵੀ ਕਿਹਾ ਸੀ ਕਿ ਬਿਲਕੁਲ ਕੰਪਲੇਂਟ ਨਾ ਕਰੋ ਅਤੇ ਇੰਸਟੈਡ ਕੈਨੇਡਾ ਨੂੰ ਜਿਹੜਾ ਹੈਲਪ ਕਰੋ ਅਤੇ ਜਿਵੇਂ ਕਿ ਕੈਨੇਡਾ ਵਾਲੇ ਕੁਦਰਤੀ ਆਫਤਾਂ ਦੇ ਵਿੱਚ ਅਮਰੀਕਾ ਦੀ ਹੈਲਪ ਕਰਦੇ ਰਹੇ ਨੇ ਸੋ ਫੋਰਡ ਨੇ ਇਹ ਰਿਮਾਰਕਸ ਜਿਹੜੇ ਸੀ ਉਹ ਤਾਂ ਪਾਸ ਕੀਤੇ ਲੇਕਿਨ ਉੱਪਰੋਂ ਟਰੰਪ ਦਾ ਜਦੋਂ ਵੱਡਾ ਬਿਆਨ ਆ ਗਿਆ ਤਾਂ ਫਿਰ ਮੇਰਾ ਖਿਆਲ ਹੈ ਕਿ ਬਾਕੀ ਬਿਆਨ 'ਤੇ ਬਹੁਤ ਛੋਟੇ ਪੈ ਜਾਂਦੇ ਨੇ ਸੋ ਰਿਪਬਲਿਕਨ ਕੁਛ ਮੈਂਬਰ ਆਫ ਹਾਊਸ ਦੇ ਰਿਪ੍ਰਜੈਂਟੇਟਿਵ ਉਹਨਾਂ ਨੇ ਪ੍ਰੈਸ਼ਰ ਵਧਾਇਆ ਸੀ ਅਤੇ ਯੂ ਐਸ ਪ੍ਰੈਜੀਡੈਂਟ ਨੇ ਉਹਨਾਂ ਸਾਰਿਆਂ ਦਾ ਸਿਰਾ ਕਰ ਦਿੱਤਾ ਹੈ ਜੀ ਹਾਲਾਂਕਿ ਕੁਛ ਹੋਰ ਸਟੇਟਸ ਹੈਗੀ ਹੈ ਮੈਸਾਚੂਸੈਟਸ ਦੇ ਵਿੱਚ ਗਵਰਨਰ ਮੋਰਾ ਹੀਲੀ ਜੋ ਕਿ ਡੈਮੋਕ੍ਰੇਟ ਪਾਰਟੀ ਦੇ ਨੇ ਉਹਨਾਂ ਨੇ ਕਿਹਾ ਕਿ ਭਾਵੇਂ ਕਿ ਸਾਡੇ ਕੁਛ ਲੋਕ ਜਿਹੜੇ ਅਟੈਕ ਕਰ ਰਹੇ ਨੇ ਕੈਨੇਡਾ 'ਤੇ ਪਰ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਭਾਈ ਸਾਡੀ ਕੋਈ ਮਦਦ ਦੀ ਲੋੜ ਹੈ ਅਤੇ ਸਾਨੂੰ ਜ਼ਰੂਰ ਇਹ ਗੱਲ ਦੱਸੋ ਅਸੀਂ ਤੁਹਾਡੀ ਕਿੱਥੇ ਮਦਦ ਕਰ ਸਕਦੇ ਹਾਂ ਸੋ ਕੈਨੇਡਾ ਵਾਲੇ ਜੂਝ ਤਾਂ ਰਹੇ ਨੇ ਲੇਕਿਨ ਆਹ ਜੋ ਬਿਆਨ ਡੋਨਲਡ ਟਰੰਪ ਦਾ ਆਇਆ ਇਹਦੇ ਨਾਲ ਬੜੀ ਬਹਿਸ ਜਿਹੜੀ ਹੈ ਛਿੜ ਪਈ ਹੈ ਇਸ ਤਰ੍ਹਾਂ ਦੀ ਗੱਲ ਹੈ ਕਿ ਡੋਨਲਡ ਟਰੰਪ ਅਤੇ ਜਿਵੇਂ ਉਹ ਕੈਨੇਡਾ ਨੂੰ ਕਦੇ 51ਵੀਂ ਸਟੇਟ ਕਹਿ ਦਿੰਦੇ ਨੇ ਜੇ 51ਵੀਂ ਸਟੇਟ ਹੁੰਦੀ ਫਿਰ ਧੂੰਏ ਵਾਲਾ ਮਸਲਾ ਕਿਵੇਂ ਹੁੰਦਾ ਅਤੇ ਜਦੋਂ ਕੈਨੇਡਾ ਦਾ ਜਿਹੜਾ ਸਿਸਟਮ ਹੈ ਕੈਨੇਡਾ ਦੇ ਵਿੱਚੋਂ ਰਿਵਰ ਬਹੁਤ ਸਾਰੀਆਂ ਦਰਿਆ ਬਹੁਤ ਸਾਰੇ ਜਾਂਦੇ ਨੇ ਰੈੱਡ ਰਿਵਰ ਆਫ ਦਾ ਨੌਰਥ ਹੈ ਇੱਕ ਸ਼ਾਇਦ ਮਿਲਕ ਰਿਵਰ ਵੀ ਹੈ ਅਲਬਰਟਾ ਦੇ ਵਿੱਚ ਉੱਧਰ ਦਾਖਲ ਹੁੰਦੀ ਹੈ ਅਤੇ ਕੈਟਲ ਰਿਵਰ ਹੈ ਬ੍ਰਿਟਿਸ਼ ਕੋਲੰਬੀਆ ਦੀ ਅਤੇ ਹੋਰ ਕਈ ਵੀ ਹੋਣਗੀਆਂ ਲੇਕਿਨ ਹੋਰ ਕਈ ਚੀਜ਼ਾਂ ਇੰਨੀਆਂ ਜ਼ਿਆਦਾ ਸਾਂਝੀਆਂ ਨੇ ਜਾਨਵਰ ਵੀ ਇੱਧਰ ਉੱਧਰੋਂ ਘੁੰਮਦੇ ਰਹਿੰਦੇ ਨੇ ਸੋ ਕੱਲ੍ਹ ਨੂੰ ਕੁਛ ਹੋਰ ਵੀ ਹੋਵੇ ਤਾਂ ਕੈਨੇਡਾ ਨੂੰ ਜ਼ਿੰਮੇਵਾਰ ਜਿਹੜਾ ਮੰਨਿਆ ਜਾਵੇਗਾ ਸੋ ਇਹ ਡੋਨਲਡ ਟਰੰਪ ਨੇ ਜਿਹੜਾ ਅੱਜ ਬਿਆਨ ਦਿੱਤਾ ਕੈਨੇਡਾ ਪ੍ਰਤੀ ਉਹਨਾਂ ਦੇ ਨਜ਼ਰੀਏ ਨੂੰ ਵਿਖਾਉਂਦਾ ਅਤੇ ਕੈਨੇਡਾ ਪ੍ਰਤੀ ਇੱਕ ਤਰ੍ਹਾਂ ਦਾ ਜੋ ਇੱਕ ਸਟੈਂਡ ਲੈ ਕੇ ਬੈਠੇ ਹੋਏ ਨੇ ਉਸ ਨੂੰ ਵੀ ਜ਼ਾਹਰ ਕਰਦਾ ਉੱਧਰ ਮੈਕਸੀਕੋ ਵਾਲੇ ਵੀ ਜੋ ਕਸਮਾ ਐਗਰੀਮੈਂਟ ਹੈ ਉਸਦੀ ਮਾਰ ਝੱਲ ਰਹੇ ਨੇ ਅਤੇ ਕੋਸ਼ਿਸ਼ ਤਾਂ ਉਹ ਵੀ ਕਰ ਰਹੇ ਨੇ ਕਿ ਡੋਨਲਡ ਟਰੰਪ ਨੂੰ ਕਿਸੇ ਨਾ ਕਿਸੇ ਤਰੀਕੇ ਖੁਸ਼ ਕੀਤਾ ਜਾ ਸਕੇ ਅਤੇ ਲੇਕਿਨ ਅੰਦਰ ਖਾਤੇ ਇਹ ਖਬਰ ਵੀ ਆਈ ਸੀ ਕਿ ਸ਼ਾਇਦ ਕੈਨੇਡਾ ਨੂੰ ਬਾਹਰੋਂ ਬਾਹਰ ਰੱਖ ਕੇ ਮੈਕਸੀਕੋ ਵਾਲੇ ਕੋਈ ਡੀਲ ਕਰ ਲੈਣ ਪਰ ਇਸ ਗੱਲ ਤੋਂ ਹਾਲ ਦੀ ਘੜੀ ਇਨਕਾਰ ਕੀਤਾ ਗਿਆ ਕਿ ਨਹੀਂ ਮੈਕਸੀਕੋ ਵਾਲੇ ਅਜਿਹਾ ਨਹੀਂ ਕਰਨਗੇ ਅਤੇ ਕੈਨੇਡਾ ਦੇ ਉਹਨੂੰ ਨਾਲ ਲੈ ਕੇ ਹੀ ਜਿਹੜੀ ਡੀਲ ਹੋਵੇਗੀ ਉਸੇ ਦੀ ਹੀ ਗੱਲ ਜਿਹੜੀ ਹੈ ਉਹ ਸਿਰੇ ਚੜੇਗੀ ਜੇ ਕੈਨੇਡਾ ਦੇ ਨਾਲ ਹੋਵੇਗੀ ਆਪਣੇ ਤੌਰ 'ਤੇ ਉਹ ਕੋਈ ਡੀਲ ਇਸ ਤਰ੍ਹਾਂ ਦੀ ਨਹੀਂ ਕਰਨਗੇ ਜੰਗਲੀ ਅੱਗਾਂ ਦੀਆਂ ਕੈਨੇਡਾ ਅਮਰੀਕਾ ਦੀਆਂ ਖਬਰਾਂ ਤੋਂ ਬਾਅਦ ਥੋੜ੍ਹੀ ਜਿਹੀ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਉਸ

ਵਿੱਚ ਵੀ ਇੱਕ ਬੜੀ ਜ਼ਬਰਦਸਤ ਜੋ ਮਾਹਿਰਾਂ ਨੇ ਬਹਿਸ ਛੇੜ ਦਿੱਤੀ ਆ ਉਹਦੇ ਤੇ ਚਰਚਾ ਕਰਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ WTI ਕਰੂਡ ਆਇਲ ਅੱਜ ਫਿਰ ਤਿੱਖਾ ਵਿਕ ਰਿਹਾ ਜੀ। ਕੱਚਾ ਤੇਲ WTI ਕਰੂਡ ਆਇਲ ਹੈ ਜੋ ਉਹ 82-83 ਦੇ ਲਾਗੇ ਪਰ ਬੈਰਲ ਟਰੇਡ ਹੋ ਰਿਹਾ ਤੇ ਬ੍ਰੈਂਟ ਕਰੂਡ ਜਿਹੜਾ $88 ਪ੍ਰਤੀ ਬੈਰਲ ਦੇ ਲਾਗੇ ਟਰੇਡ ਹੋ ਰਿਹਾ ਜੀ। ਤੇ ਜੇ ਕਰੰਸੀ ਦੀ ਗੱਲ ਕਰੀਏ ਤਾਂ $1 ਦੇ ਅੱਜ ਤੁਹਾਨੂੰ ਮਿਲਣਗੇ ਜੀ $1.40 ਕੈਨੇਡੀਅਨ ਤੇ ਜੇ ਕੈਨੇਡੀਅਨ ਹੈ ਤੁਹਾਡੇ ਕੋਲ ਤਾਂ ਤੁਹਾਨੂੰ 71 ਸੈਂਟ ਜਿਹੜੇ ਨੇ ਉਹ ਅਮਰੀਕਨ ਡਾਲਰ ਦੇ ਮਿਲ ਸਕਦੇ ਨੇ 71 ਸੈਂਟਸ। ਇਸ ਤੋਂ ਇਲਾਵਾ ਜੀ $1 ਦੇ 96 ਰੁਪੀਜ਼ ਐਂਡ 53 ਸੈਂਟਸ ਜਿਹੜੇ ਨੇ ਮਿਲਣਗੇ ਤੁਹਾਨੂੰ ਤੇ 53 ਪੈਸੇ 96 ਰੁਪਏ 53 ਪੈਸੇ ਸੋ 97 ਦੇ ਲਾਗੇ ਛਾਗੇ ਗੇਮ ਪਹੁੰਚੀ ਹੈ। ਤੇ ਜੇ ਕੈਨੇਡੀਅਨ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਜਿਹੜਾ ਉਹ ਫਿਰ ਸਟਰੋਂਗ ਹੋਇਆ ਇੰਡੀਅਨ ਰੁਪਏ ਦੇ ਮੁਕਾਬਲੇ ਅੱਜ ਤੁਹਾਨੂੰ $68 ਤੇ 70 ਪੈਸੇ ਮਿਲਣਗੇ $68 ਐਂਡ 70 ਪੈਸੇ ਇੱਕ ਕੈਨੇਡੀਅਨ ਦੇ $1 ਦੇ ਮੁਕਾਬਲੇ। ਖਬਰਾਂ ਦੇ ਵਿੱਚ ਇਹ ਤਾਂ ਆਪ ਜੀ ਨੂੰ ਪਤਾ ਹੈ ਕਿ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਕੈਨੇਡਾ ਦੇ ਵਿੱਚ ਨੌਜਵਾਨ ਪੰਜਾਬੀ ਨੌਜਵਾਨ ਜੋ ਐਕਸਟੋਰਸ਼ਨ ਦੇ ਵਿੱਚ ਫਰੌਤੀਆਂ ਦੇ ਵਿੱਚ ਅਗਜ਼ਰੀ ਦੀਆਂ ਘਟਨਾਵਾਂ ਗੋਲੀ ਚਲਾਉਣ ਦੀਆਂ ਨਸ਼ਿਆਂ ਦੇ ਹਥਿਆਰਾਂ ਦੇ ਕੇਸਾਂ ਵਿੱਚ ਫਸੇ ਹੋਏ ਨੇ। ਕੁਝ ਦਿਨ ਪਹਿਲਾਂ FBI ਵੱਲੋਂ ਵੱਡੀ ਸੂਚੀ ਜਾਰੀ ਕੀਤੀ ਗਈ ਸੀ ਤੇ ਉਸ ਸੂਚੀ ਤੋਂ ਬਾਅਦ ਵੀ ਹੋਰ ਹੋਰ ਕਈ ਨਾਮ ਸਾਹਮਣੇ ਆਏ ਤੇ ਜਿਨ੍ਹਾਂ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਹੋ ਰਹੀਆਂ ਨੇ ਇਹ ਸਿਲਸਿਲਾ ਚੱਲ ਰਿਹਾ। ਇਸੇ ਤਰ੍ਹਾਂ ਜਿਵੇਂ ਮੈਂ ਆਪ ਜੀ ਨਾਲ ਤਕਰੀਬਨ ਮਹੀਨਾ 1-2 ਮਹੀਨੇ ਪਹਿਲਾਂ ਗੱਲ ਕੀਤੀ ਸੀ ਕਿ ਜੋ ਪਹਿਲਾਂ ਇੱਕ ਖੇਪ ਫੜੀ ਗਈ ਸੀ ਕੈਨੇਡਾ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਸਾਡੇ ਹੁਣ ਕੀ ਦੱਸਿਆ ਜਾਵੇ ਪਿੰਡ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਇੱਥੇ ਕੈਨੇਡਾ ਦੇ ਵਿੱਚ ਆਇਆ ਸੀ ਉਹ ਫੜਿਆ ਗਿਆ। ਖੈਰ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਪਿੰਡ ਪਹੁੰਚ ਗਿਆ ਜੀ। ਉਹ ਖਬਰ ਅਜੇ ਪਿੰਡਾਂ ਦੇ ਵਿੱਚ ਘੁੰਮ ਹੀ ਰਹੀ ਸੀ ਸਾਡੇ ਕਿ ਇੱਕ ਹੋਰ ਪਰਸੋਂ ਚੌਥ ਦੀ ਖਬਰ ਆਈ ਕਿ USA ਦੇ ਵਿੱਚ ਇੱਕ ਫੜਿਆ ਗਿਆ ਅਤੇ ਉਹ FBI ਨੇ ਪਹਿਲਾਂ ਉਸਨੂੰ ਮੋਸਟ ਵਾਂਟਡ ਦਿੱਤਾ ਸੀ ਅਤੇ ਫਿਰ ਉਹਦੀ ਖਬਰ ਆ ਗਈ ਕਿ ਉਹ ਵੀ ਫੜਿਆ ਗਿਆ। ਖਤਰਨਾਕ ਜੁਰਮਾਂ ਦੇ ਵਿੱਚ ਫੜੇ ਗਏ ਮੁੰਡੇ ਨੇ ਜੀ ਔਰ ਠੀਕ ਠਾਕ ਫੈਮਿਲੀਜ਼ ਦੇ ਮੁੰਡੇ ਨੇ ਲੇਕਿਨ ਇਸ ਪਾਸੇ ਵੱਲ ਨੂੰ ਕਿਵੇਂ ਜਾਂਦੇ ਨੇ ਇਹ ਗੱਲ ਦਾ ਪਤਾ ਨਹੀਂ ਹੈ। ਸੋ ਇਸ ਵੇਲੇ ਜਿਹੜੀ ਜਾਂਚ ਚੱਲ ਰਹੀ ਆ ਉਸ ਵਿੱਚ ਇਕੱਲੇ ਕੈਨੇਡਾ ਵਾਲੇ ਅੱਗੇ ਜੂਝ ਰਹੇ ਸੀ ਇਸ ਸਮੱਸਿਆ ਦੇ ਨਾਲ ਲੇਕਿਨ ਜਦੋਂ ਅਮਰੀਕਾ ਤੱਕ ਗੱਲ ਪਹੁੰਚੀ ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਤਕੜੇ ਹੋ ਕੇ ਹੱਥ ਪਾਇਆ ਅਤੇ ਇਸ ਨਾਲ ਹੁਣ ਬਹਿਸ ਜਿਹੜੀ ਹੈ ਉਹ ਕਾਫੀ ਦੂਰ ਤੱਕ ਪਹੁੰਚੀ ਹੋਈ ਹੈ। ਇੱਕ ਹੋਰ ਬੰਦਾ ਹੈ ਜੀ 40 ਸਾਲ ਦਾ ਵੈਸੇ ਦੱਸਿਆ ਜਾਂਦਾ ਉਹ ਅਤੇ ਉਸਦਾ ਨਾਂ ਹੈ ਕਰਮਵੀਰ ਸਿੰਘ। ਕਰਮਵੀਰ ਸਿੰਘ ਇਹਦੇ ਬਾਰੇ ਇੱਕ ਖਬਰ ਜਿਹੜੀ ਹੈ ਜੀ ਉਹ ਪੇਸ਼ ਕਰਦੇ ਹਾਂ। ਇਸ ਵਿੱਚ ਮੁੱਖ ਤੌਰ 'ਤੇ ਕਰਮਵੀਰ ਸਿੰਘ 'ਤੇ ਇਲਜ਼ਾਮ ਸੀ ਕਿ FBI ਨੇ ਜਿਹੜੇ ਲਾਏ ਸੀ ਉਹਦੇ ਡਾਕੂਮੈਂਟਸ ਉਹਨੇ ਕੋਰਟ ਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਪੇਸ਼ ਕੀਤੇ। ਅਮਰੀਕੀ ਜਾਂਚ ਏਜੰਸੀ FBI ਦੀਆਂ ਫੋਟੋਆਂ ਅਤੇ ਦਸਤਾਵੇਜ਼ ਦਾ ਮੁਤਾਬਕ ਕਰਮਵੀਰ ਸਿੰਘ ਕੈਲੀਫੋਰਨੀਆ ਦੇ ਵਿੱਚ ਬਿਸ਼ਨੋਈ ਗੈਂਗ ਦੇ ਉੱਚ ਪੱਧਰੀ ਮੈਂਬਰਾਂ ਨਾਲ ਇਹਨੂੰ ਦੇਖਿਆ ਗਿਆ ਅਤੇ ਉਹਨਾਂ ਨਾਲ ਟਾਈਮ ਸਪੈਂਡ ਕਰ ਰਿਹਾ ਸੀ ਸਮਾਂ ਬਿਤਾ ਰਿਹਾ ਸੀ। ਅਤੇ ਇਹ ਕਰਮਵੀਰ ਸਿੰਘ ਜਿਹੜਾ ਹੈ ਜੀ ਦੱਸਿਆ ਗਿਆ ਕਿ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੰਡੀਆ ਦੇ ਵਿੱਚ ਲਾਰੈਂਸ ਬਿਸ਼ਨੋਈ ਬੰਦ ਹੈ ਉਹਦੇ ਭਰਾ ਦੇ ਨਾਲ ਵੀ ਇਹਦੇ ਕਾਫੀ ਸੰਬੰਧ ਚੰਗੇ ਸਨ ਅਨਮੋਲ ਬਿਸ਼ਨੋਈ ਦੇ। ਫਿਰ ਇਸ 'ਤੇ ਦੋਸ਼ ਇਹ ਲੱਗਾ ਕਿ FBI ਨੇ ਕਲੇਮ ਕੀਤਾ ਕਿ ਕਰਮਵੀਰ ਸਿੰਘ 2024 ਵਿੱਚ ਗਾਇਕ AP ਢਿੱਲੋਂ ਦੇ ਵੈਨਕੂਵਰ ਸਥਿਤ ਘਰ 'ਤੇ ਗੋਲੀਬਾਰੀ ਅਤੇ ਜਿਹੜੀ ਅੱਗ ਲਾਉਣ ਦੀ ਘਟਨਾ ਹੋਈ ਇਹਨੇ ਕਰਵਾਈ। ਹੁਣ ਆਪ ਜੀ ਨੂੰ ਯਾਦ ਹੋਵੇਗਾ ਕਿ ਕੁਛ ਦਿਨ ਪਹਿਲਾਂ ਇੱਕ ਮੁੰਡਾ ਅਭਿਜੀਤ ਕਿੰਗਰਾ ਜਿਹੜਾ ਹੈ ਜੀ ਉਹਨੇ ਉਹਨੂੰ ਇਸ ਕੇਸ ਦੇ ਵਿੱਚ ਡਿਪੋਰਟ ਕੀਤੇ ਜਾਣ ਦਾ ਰੌਲਾ ਪੈ ਰਿਹਾ ਸੀ ਅਤੇ ਉਹ ਵਾਰ ਵਾਰ ਇਹ ਗੱਲ ਕਰ ਰਿਹਾ ਸੀ ਕਿ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ 4000 ਕੈਸ਼ ਕਿਸੇ ਨੇ ਦਿੱਤਾ ਅਤੇ ਮੈਂ ਜਾ ਕੇ ਗੋਲੀਆਂ ਚਲਾ ਦਿੱਤੀਆਂ ਮੈਂ ਸਿਰਫ ਉੱਪਰਲੇ ਨੂੰ ਜਾਣਦਾ। ਇਹ ਕਰਮਵੀਰ ਸਿੰਘ ਉੱਪਰਲੀ ਕੜੀ ਹੈ ਉਸੇ ਕੇਸ ਦੇ ਵਿੱਚ। ਅਦਾਲਤ ਦੇ ਵਿੱਚ ਜਿਹੜੀ ਕਾਰਵਾਈ ਚੱਲੀ ਅਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਇਹਦੇ ਬਾਰੇ ਕਰਮਵੀਰ ਸਿੰਘ 'ਤੇ ਇਹ ਦੋਸ਼ ਜਿਹੜੇ ਨੇ ਉਹ ਚੱਲ ਹੀ ਰਹੇ ਨੇ ਅਤੇ ਕਿਸਮ ਦੇ ਸਾਬਤ ਨੇ ਅਤੇ ਲੇਕਿਨ ਇਹਦੇ ਬਾਰੇ ਜਿਹੜੀ ਖਬਰਾਂ ਹੁਣ ਤੱਕ ਆਈਆਂ ਸਾਨੂੰ ਤਾਂ ਇਹਦੇ ਵਿੱਚ ਇਹਦੀ ਰਿਹਾਈ ਨੂੰ ਲੈ ਕੇ ਉਹਨੂੰ ਜਿਹੜਾ ਛੱਡਣ ਦੇ ਕੇ ਉਹਨੂੰ ਛੱਡਿਆ ਜਾਣਾ ਚਾਹੀਦਾ ਕਿ ਨਹੀਂ ਛੱਡਿਆ ਜਾਣਾ ਚਾਹੀਦਾ ਉਸ ਮਾਮਲੇ 'ਤੇ ਕੈਨੇਡੀਅਨ ਸਰਕਾਰ ਦੇ ਇੱਕ ਮਿਨਿਸਟਰ ਅਤੇ ਕੁਛ ਕਾਨੂੰਨੀ ਜਿਹੜੇ ਐਕਸਪਰਟਸ ਨੇ ਜਾਂ ਸਾਡੀਆਂ ਅਦਾਲਤਾਂ ਦੇ ਵਿੱਚ ਬਹਿਸ ਛਿੜ ਪਈ ਹੈ। ਹੁਣ ਆਪਰੇਸ਼ਨ ਹਾਰਡ ਬਾਲ ਦੇ ਤਹਿਤ
ਇਸ ਦੀ ਉੱਚ ਪੱਧਰੀ ਮੈਂਬਰ ਦੀ ਰਿਹਾਈ

0: ਵਿੱਚ ਕਰਮਵੀਰ ਸਿੰਘ ਨੂੰ ਗੈਂਗ ਲੀਡਰ ਅਨਮੋਲ ਬਿਸ਼ਨੋਈ ਲਾਰਸ ਬਿਸ਼ਨੋਈ ਦਾ ਜੋ ਕਿ ਭਰਾ ਹੈ ਅਤੇ ਇੱਕ ਹੋਰ ਸੀਨੀਅਰ ਮੈਂਬਰ ਲਖਵਿੰਦਰ ਕੁਮਾਰ ਦੇ ਨਾਲ ਇੱਕੋ ਘਰ ਵਿੱਚ ਰਹਿੰਦਿਆਂ ਦੇਖਿਆ ਗਿਆ। ਸਮਾਂ ਬਿਤਾਉਂਦੇ ਸੀ, ਇਕੱਠੇ ਰਹਿੰਦੇ ਸੀ ਅਤੇ FBI ਨੇ ਇਹ ਕਲੇਮ ਕੀਤਾ ਸੀ ਕਿ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੇ ਖੁਦ ਨੂੰ ਜਿਹੜਾ ਹੈ ਅਮਰੀਕਾ ਦੇ ਵਿੱਚ ਆਉਣ ਅਨਮੋਲ ਬਿਸ਼ਨੋਈ ਦੀ ਦੇਖਭਾਲ ਕਰਨ ਲਈ, ਉਹਦੀ ਟੇਕ ਕੇਅਰ ਕਰਨ ਲਈ ਜ਼ਿੰਮੇਵਾਰੀ ਦਿੱਤੀ ਹੋਈ ਹੈ ਖੁਦ। ਸੋ ਸਰਕਾਰੀ ਪੱਖ, ਸਰਕਾਰੀ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕਰਮਵੀਰ ਸਿੰਘ ਨਾਂ ਦਾ 40 ਸਾਲਾਂ ਦਾ ਜਿਹੜਾ ਬੰਦਾ ਹੈ ਜੀ, ਇਹ ਪੰਜਾਬੀ ਗਾਇਕਾਂ ਤੋਂ ਐਕਸਟੋਰਸ਼ਨ ਕਰਨ ਦੇ ਰੈਕਟ ਦੀ ਮੁੱਖ ਕੜੀ ਹੈ। 2024 ਵਿੱਚ ਵਿਕਟੋਰੀਆ ਦੇ ਕੋਲਵੁੱਡ ਇਲਾਕੇ ਵਿੱਚ AP ਢਿੱਲੋਂ ਦੇ ਘਰ 'ਤੇ 14 ਰੌਂਦ ਜਿਹੜੇ ਸੀ ਫਾਇਰ ਕੀਤੇ ਗਏ। ਗੱਡੀਆਂ ਨੂੰ ਅੱਗ ਲਾਉਣ ਦਾ ਆਰਡਰ ਵੀ ਜਿਹੜਾ ਹੈ ਉਹ ਇਸੇ ਕਰਮਵੀਰ ਸਿੰਘ ਨੇ ਦਿੱਤਾ ਸੀ। ਹਮਲਾ ਇਸ ਲਈ ਕੀਤਾ ਗਿਆ ਕਿਉਂਕਿ AP ਢਿੱਲੋਂ ਨੇ ਬਾਲੀਵੁੱਡ ਸਟਾਰ ਸਲਮਾਨ ਦੇ ਨਾਲ ਇੱਕ ਮਿਊਜ਼ਿਕ ਵੀਡੀਓ ਕੀਤੀ ਸੀ। ਸੋ ਇਸ ਮਾਮਲੇ ਦਾ ਪਿਛੋਕੜ ਜਿਹੜਾ, ਇਹਦੀ ਬੈਕਗਰਾਊਂਡ ਹੈ, ਉਹ ਜਿਵੇਂ ਪਹਿਲਾਂ ਦੱਸਿਆ ਕਿ ਅਭਿਜੀਤ ਕਿੰਗਰਾ ਜਿਹੜਾ, ਉਸਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸਨੂੰ ਡਿਪੋਰਟ ਕਰਨ ਦਾ ਹੁਕਮ ਸੁਣਾਇਆ ਗਿਆ। ਜਦਕਿ ਦੂਜਾ ਉਹਦੇ ਨਾਲ ਦਾ ਜਿਹੜਾ ਸੀ ਅਭਿਜੀਤ ਕਿੰਗਰਾ ਦੇ ਨਾਲ ਦਾ ਵਿਕਰਮ ਸ਼ਰਮਾ, ਉਹ ਵੀ ਨਾਲ ਹੀ ਸੀ ਕੁੜੀਆਂ ਚਲਾਉਣ ਕਹਿੰਦੇ ਗਿਆ ਹੋਇਆ, ਪਰ ਉਹ ਕੈਨੇਡਾ ਤੋਂ ਫਰਾਰ ਹੈ ਅਤੇ ਸ਼ਾਇਦ ਇੰਡੀਆ ਨੂੰ ਭੱਜ ਗਿਆ ਜਾਂ ਪਤਾ ਨਹੀਂ ਕਿੱਥੇ ਨੂੰ ਭੱਜ ਗਿਆ। ਸੋ ਕਰਮਵੀਰ ਸਿੰਘ ਦਾ ਇਹ ਜਿਹੜੀ ਹਿਸਟਰੀ ਹੈ ਨਾ ਜੀ, ਉਹ ਬੜੀ ਸੀਰੀਅਸ ਹੈ। ਉਹ ਇਹ ਹੈ ਕਿ 2012 ਵਿੱਚ ਪੰਜਾਬ ਵਿੱਚ ਇੱਕ ਕਤਲ ਦਾ ਇਲਜ਼ਾਮ, ਉਹ ਵੀ ਕਿਸੇ ਪੋਲੀਟੀਕਲ ਪਰਸਨੈਲਿਟੀ ਦੇ ਕਤਲ ਦਾ ਇਲਜ਼ਾਮ ਲੱਗਿਆ ਸੀ ਅਤੇ 19 ਵਿੱਚ ਉਹਨੂੰ ਜ਼ਮਾਨਤ ਮਿਲੀ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਮੈਕਸੀਕੋ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਪਹੁੰਚ ਗਿਆ ਅਤੇ ਉੱਥੇ ਜਿਹੜਾ ਜਨਵਰੀ 2025 ਵਿੱਚ ਉਹਨੇ, ਜਦੋਂ ਉਹਨੂੰ ਕਿਹਾ ਗਿਆ ਕਿ ਤੂੰ ਅਮਰੀਕਾ ਨਹੀਂ ਰਹਿ ਸਕਦਾ, ਤਾਂ ਜਨਵਰੀ 2025 ਦੇ ਵਿੱਚ ਉਹ ਜਿਹੜਾ ਸੀ ਉਹ ਕੈਨੇਡਾ ਪਹੁੰਚ ਗਿਆ ਬਾਰਡਰ ਟੱਪ ਕੇ, ਜਿੱਥੇ RCMP ਨੇ ਉਹਨੂੰ ਕੈਨੇਡਾ ਦੀ ਪੁਲਿਸ ਨੇ ਫੜ ਲਿਆ। ਇਸ ਵੇਲੇ ਕਰਮਵੀਰ ਸਿੰਘ ਨਾਂ ਦਾ ਵਿਅਕਤੀ ਟੋਰੋਂਟੋ ਦੇ ਵਿੱਚ ਇਮੀਗ੍ਰੇਸ਼ਨ ਦੇ ਹੋਲਡਿੰਗ ਸੈਂਟਰ ਵਿੱਚ ਬੰਦ ਹੈ ਅਤੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਮੈਂਬਰ ਮੈਡੋਨਾ ਮੌਕਬੈਲ ਨੇ ਉਹਦੇ 'ਤੇ ਉਹਨੂੰ $1,10,000 ਦੇ ਬੌਂਡ ਅਤੇ ਘਰ ਵਿੱਚ ਰੈਸਟ ਹਾਊਸ ਅਰੈਸਟ ਰੱਖਣ ਦੀ ਸ਼ਰਤ 'ਤੇ ਰਿਹਾਈ ਦੇ ਹੁਕਮ ਦਿੱਤੇ ਸੀਗੇ। ਲੇਕਿਨ ਜਿਹਦੀ ਗਰੰਟੀ ਉਹਦੀਆਂ 2 ਭੈਣਾਂ ਨੇ ਦਿੱਤੀ ਸੀ ਕਿ ਜਾਂਦਾ ਨਹੀਂ ਕਿਤੇ, ਪਰ ਸਰਕਾਰ ਜਿਹੜੀ ਹੈ ਕੈਨੇਡਾ ਦੀ ਉਹ ਚਾਹੁੰਦੀ ਹੈ ਕਿ ਇਹਨੇ ਪੈਸਾ ਬਹੁਤ ਬਣਾਇਆ ਅਤੇ ਉਹਦੀ ਭੈਣ ਦੇ ਜਿਹੜਾ ਉਸਦੇ ਜੀਜੇ ਦਾ ਇੱਕ ਜੁਐਲਰੀ ਸਟੋਰ ਹੈ, ਜੁਐਲਰੀ ਸਟੋਰ ਦੇ ਵਿੱਚ ਪੈਸਾ ਕਰਮਵੀਰ ਦਾ ਲੱਗਿਆ ਅਤੇ $2,40,000 ਦੀਆਂ ਕੁਛ ਬੈਂਕ ਦੀਆਂ ਕੁਛ ਹੈਗੀਆਂ ਨੇ ਜਿਹੜੀਆਂ ਟ੍ਰਾਂਜੈਕਸ਼ਨ ਜਿਹੜੀਆਂ ਨੇ ਟ੍ਰਾਂਸਫਰ, ਉਹ ਲੁਕੋਈਆਂ ਹੋਈਆਂ ਨੇ ਅਤੇ ਉਹ ਇਸੇ ਦੀਆਂ ਨੇ। ਦੂਜੇ ਪਾਸੇ ਕਰਮਵੀਰ ਦੇ ਵਕੀਲ ਉਹ ਕਹਿੰਦੇ ਨੇ ਕਿ ਇਹ ਸਿਰਫ ਅੰਦਾਜ਼ੇ ਲਾਏ ਜਾ ਰਹੇ ਨੇ, ਪ੍ਰਸ਼ਾਸਨ ਦੇ ਕੋਲ ਕੋਈ ਸਬੂਤ ਨਹੀਂ ਹੈਗੇ। ਅਤੇ ਜੇਲ੍ਹ ਤੋਂ ਜਿਹੜਾ ਬਿਆਨ ਕਰਮਵੀਰ ਸਿੰਘ ਨੇ ਦਿੱਤਾ, ਉਹ ਕਹਿੰਦਾ ਕਿ ਉਸ ਨੂੰ ਵਿਕਟਿਮ ਹੈ ਉਹ, ਅਤੇ ਇੰਡੀਆ ਦੇ ਵਿੱਚ ਭ੍ਰਿਸ਼ਟ ਸਿਆਸਤ ਹੈ, ਪੋਲੀਟੀਸ਼ੀਅਨ ਬਹੁਤ ਕਰਪਟ ਨੇ ਅਤੇ ਜਿਹੜਾ ਉੱਥੇ ਦਾ ਪ੍ਰਣਾਲੀ ਹੈ, ਉੱਥੇ ਦੀ ਸਿਸਟਮ ਦੀ ਕਾਨੂੰਨ ਹੈਗਾ ਜੀ, ਉਹ ਬਹੁਤ ਮਾੜਾ ਹੈ ਅਤੇ ਕੋਈ ਕਤਲ ਮੈਂ ਨਹੀਂ ਕੀਤਾ। ਸੋ ਪਬਲਿਕ ਸੇਫਟੀ ਮਿਨਿਸਟਰ ਦੀ ਐਮਰਜੈਂਸੀ ਅਰਜ਼ੀ ਤੋਂ ਬਾਅਦ ਜਸਟਿਸ ਨੇ ਫਿਲਹਾਲ ਰਿਹਾਈ ਅਤੇ ਰੋਕ ਜਿਹੜੀ ਹੈ ਵਧਾ ਦਿੱਤੀ ਹੈ ਅਤੇ ਫੈਸਲਾ ਹੁਣ ਅਗਲੇ ਹਫ਼ਤੇ ਆ ਸਕਦਾ ਹੈ ਜੀ। ਇਸ ਗਰਮਾਏ ਗਏ ਕੇਸ ਦੀ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਜੀ। ਸੋ ਇਸ ਤਰ੍ਹਾਂ ਦੀ ਇੱਕ ਹੋਰ ਖਬਰ ਹੈ, ਉਹ ਬ੍ਰੇਕ ਤੋਂ ਬਾਅਦ ਆਪ ਜੀ ਨਾਲ ਸਾਂਝੀ ਕਰਾਂਗੇ, ਇੱਕ ਬ੍ਰੇਕ ਲੈਂਦੇ ਹਾਂ।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ

0: ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ

ਕੇਸ ਐਕਸਟੋਰਸ਼ਨ ਦਾ ਸਾਹਿਬਜੋਤ ਸਿੰਘ ਦਾ ਐਕਸਟੋਰਸ਼ਨ ਦੇ ਵਿੱਚ ਉਹਦੀ ਡਿਪੋਰਟੇਸ਼ਨ ਦਾ ਆਰਡਰ ਲੱਗ ਰਿਹਾ ਤੇ ਵਕੀਲ ਅਦਾਲਤ ਵਿੱਚ ਦੋਸ਼ੀ ਦਾ ਇਹ ਕਹਿ ਰਿਹਾ ਕਿ ਇਸ ਵਿੱਚ ਇਹਦੀ ਖਬਰ ਮੀਡੀਆ ਨੂੰ ਨਾ ਦਿਓ ਉਹਦਾ ਨਾਮ ਵਗੈਰਾ ਨਾ ਦਿਓ ਕਿਉਂਕਿ ਜੇ ਉਹਦਾ ਨਾਮ ਜਨਤਕ ਹੁੰਦਾ ਤੇ ਉਹਨੂੰ ਬਦਨਾਮੀ ਝੱਲਣੀ ਪਵੇਗੀ ਤੇ ਜੇ ਉਹ ਬਿਸ਼ਨੋਈ ਗੈਂਗ ਦੇ ਨਾਲ ਕਿਉਂਕਿ ਨਾਮ ਉਹਦਾ ਜੁੜਿਆ ਤੇ ਜੇ ਇੰਡੀਆ ਨੂੰ ਵਾਪਸ ਜਾਂਦਾ ਤਾਂ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਪਰ ਕੈਨੇਡੀਅਨ ਮੀਡੀਆ ਸੰਸਥਾਵਾਂ ਤੇ ਵਰਲਡ ਸਿੱਖ ਆਰਗਨਾਈਜੇਸ਼ਨ ਨੇ ਇਸ ਪਬਲੀਕੇਸ਼ਨ ਬੈਨ ਦਾ ਸਖ਼ਤ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਬਿਸ਼ਨੋਈ ਗੈਂਗ ਨਾਲ ਜੁੜੇ ਮਾਮਲੇ ਵਿੱਚ ਪਬਲਿਕ ਇੰਟਰਸਟ ਇਹ ਹੈਗੇ ਨੇ ਤੇ ਲੋਕ ਹਿੱਤ ਹੈ ਉਹ ਤੇ ਕਮਿਊਨਿਟੀ ਦੀ ਸੁਰੱਖਿਆ ਲਈ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕੌਣ ਕੀ ਕਰ ਰਿਹਾ ਅਦਾਲਤ ਨੇ ਫਿਰ ਵਕੀਲ ਦੀ ਦਲੀਲ ਨਹੀਂ ਮੰਨੀ ਮੀਡੀਆ ਦੀ ਮੰਨ ਕੇ ਇਸ ਨੂੰ ਖਾਰਜ ਕਰ ਦਿੱਤਾ ਇਸ ਦਲੀਲ ਨੂੰ ਸੋ ਇਹ ਜਿਹੜੀ ਸੁਣਵਾਈ ਸੀ ਜੀ ਐਡਮਿੰਟਨ ਤੋਂ ਮੁਲਜ਼ਮ ਦੇ ਵਕੀਲ ਦੇ ਦਫ਼ਤਰ ਰਾਹੀਂ ਵੀਡੀਓ ਕਾਨਫਰੰਸਿੰਗ ਤੇ ਹੋਈ ਸਾਹਿਬਜੋਤ ਸਿੰਘ ਨਾਂ ਦਾ ਜਿਹੜਾ ਲੜਕਾ ਹੈ ਜੀ ਇੱਥੇ ਕਈ ਮਾਮਲੇ ਨੇ ਇੱਕ ਨਹੀਂ ਭਾਵੇਂ ਉਹਨੇ ਖੁਦ ਨੂੰ ਬਿਸ਼ਨੋਈ ਗੈਂਗ ਦਾ ਪੱਕਾ ਮੈਂਬਰ ਮੰਨਣ ਤੋਂ ਇਨਕਾਰ ਕੀਤਾ ਪਰ ਉਹਨੇ ਇਹ ਗੱਲ ਮੰਨ ਲਈ ਕਿ ਉਸਨੇ ਕਿਸੇ ਕ੍ਰਿਮੀਨਲ ਆਰਗੇਨਾਈਜੇਸ਼ਨ ਲਈ ਗੈਰ ਕਾਨੂੰਨੀ ਤੇ ਪਾਬੰਦੀਸ਼ੁਦਾ ਹਥਿਆਰ ਚਲਾਏ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਜਿਸ ਤਰ੍ਹਾਂ ਦੀ ਅਭਿਜੀਤ ਕਿੰਗਰਾ ਜਿਹੜਾ ਮੁੰਡਾ ਹੈ ਜੀ ਤੇ ਉਹਨੇ ਇਸ ਜੁਰਮ ਦੇ ਆਧਾਰ ਤੇ ਉਹਨੇ ਗੱਲ ਮੰਨ ਲਈ ਆ ਤੇ ਆਪਣੇ ਡਿਪੋਰਟੇਸ਼ਨ ਆਰਡਰ ਤੇ ਖੁਦ ਸਾਈਨ ਕਰਤੇ ਆ ਕਿ ਮੈਨੂੰ ਭੇਜ ਦਿਓ ਮੈਂ ਜਾਣ ਨੂੰ ਤਿਆਰ ਆ ਸੋ ਇਹਦੇ ਵਿੱਚ ਇਹ ਗੈਂਗ ਜਿਹੜੇ ਨੇ ਇਹਨਾਂ ਬਾਰੇ ਇਹ ਗੱਲ ਸਾਹਮਣੇ ਆ ਗਈ ਕਿ ਇੰਡੀਆ ਤੋਂ ਸਟੂਡੈਂਟ ਵੀਜ਼ੇ ਦਾ ਵਰਕ ਪਰਮਿਟ ਤੇ ਆਏ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਭਰਤੀ ਕਰਕੇ ਉਹਨਾਂ ਕੋਲੋਂ ਇਸ ਤਰ੍ਹਾਂ ਦੇ ਕੰਮ ਕਰਵਾ ਰਹੇ ਨੇ ਅਤੇ ਆਪ ਜੀ ਨੂੰ ਯਾਦ ਹੋਵੇਗਾ ਜੋ ਇੱਕ ਪੁਲਿਸ ਡਿਪਾਰਟਮੈਂਟ ਨੂੰ ਚਿੱਠੀ ਵੀ ਲਿਖੀ ਗਈ ਸੀ ਕਿ ਸਾਡੇ ਕੋਲ ਹਜ਼ਾਰਾਂ ਨੇ ਇਹੋ ਜਿਹੇ ਲੇਕਿਨ ਕੈਨੇਡਾ ਸਰਕਾਰ ਇਸ ਮਾਮਲੇ ਦੇ ਵਿੱਚ ਲੰਬੇ ਟਰਾਇਲ ਚਲਾਉਣ ਦੀ ਬਜਾਏ ਇਮੀਗ੍ਰੇਸ਼ਨ ਦੇ ਕਾਨੂੰਨਾਂ ਤਹਿਤ ਸੰਗਠਿਤ ਅਪਰਾਧ ਜਿਹਨੂੰ ਕਹਿ ਦਿੰਦੇ ਹਾਂ ਕਿ ਆਰਗੇਨਾਈਜ਼ਡ ਕ੍ਰਾਈਮ ਹੈ ਉਹਦੇ ਆਧਾਰ 'ਤੇ ਉਮਰ ਭਰ ਲਈ ਡਿਪੋਰਟ ਕਰ ਰਹੀ ਹੈ ਵੀ ਕੱਢ ਦਿਓ ਜੀ ਦੁਬਾਰਾ ਨਹੀਂ ਆ ਸਕਦੇ ਸੋ ਪੁਲਿਸ ਅਤੇ ਕਮਿਊਨਿਟੀ ਲੀਡਰ ਵਾਰ ਵਾਰ ਜੋ ਕਹਿ ਰਹੇ ਨੇ ਕਿ ਬੱਚਿਆਂ ਦੀ ਸੰਗਤ 'ਤੇ ਖਾਸ ਨਿਗਾਹ ਰੱਖੋ ਕਿ ਤਾਂ ਕਿ ਗਲਤ ਚੱਕਰ 'ਚ ਨਾ ਪੈਣ ਸੋ ਅਮਰੀਕਾ ਕੈਨੇਡਾ ਦੀ ਸਾਂਝੀ ਕਾਰਵਾਈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਅਤੇ ਇਹ ਵੀ ਉਸੇ ਨਾਲ ਜੁੜਦੀ ਕੜੀ ਇੱਕ ਹੈ ਜੋ ਕਿ ਬਹੁਤ ਹੀ ਸੀਰੀਅਸ ਮਸਲਾ ਹੈ ਜੀ ਇਹ ਸਾਰੀਆਂ ਖਬਰਾਂ ਕਾਫੀ ਪਰੇਸ਼ਾਨ ਕਰਨ ਵਾਲੀਆਂ ਵੀ ਨੇ ਅਤੇ ਇੱਕ ਨਹੀਂ ਹੈਗੀਆਂ ਜਿਵੇਂ ਪਹਿਲਾਂ ਦੱਸਿਆ ਕਿ ਰੋਜ਼ਾਨਾ ਬੇਸਿਸ 'ਤੇ ਖਬਰਾਂ ਜਿਹੜੀਆਂ ਨੇ ਆਉਂਦੀਆਂ ਨੇ ਖੈਰ ਅਸੀਂ ਇਹਦੇ ਵਿੱਚ ਜਿੰਨੀ ਕੁ ਡਿਟੇਲ ਸਾਡੇ ਕੋਲ ਹੁੰਦੀ ਹੈ ਉਹੀ ਸਾਂਝੀ ਕਰ ਰਹੇ ਅਤੇ ਜੋ ਮੀਡੀਆ ਬੈਨ ਜੋ ਲਾਉਣ ਦੀ ਪਬਲੀਕੇਸ਼ਨ ਬੈਨ ਲਾਉਣ ਦੀ ਮੰਗ ਜੇ ਵਕੀਲ ਨੇ ਕੀਤੀ ਸੀ ਉਸਨੂੰ ਹਾਲ ਦੀ ਘੜੀ ਠੁਕਰਾ ਦਿੱਤਾ ਗਿਆ ਅਤੇ ਮੋਸਟ ਲਾਈਕਲੀ ਹੁਣ ਜਦ ਉਸਦਾ ਨਾਮ ਆ ਹੀ ਗਿਆ ਸਾਹਮਣੇ ਸਾਹਿਬਜੋਤ ਸਿੰਘ ਅਤੇ ਫਿਰ ਉਹ ਡਿਪੋਰਟ ਹੁੰਦਾ ਜਾਂ ਕੁਛ ਹੁੰਦਾ ਉੱਥੇ ਜਾ ਕੇ ਉਹਨੂੰ ਕੀ ਖਤਰਾ ਹੈ ਅਤੇ ਜਿਹਨੂੰ ਹਥਿਆਰ ਚਲਾਉਣੇ ਆਉਂਦੇ ਆ ਉਹਨੂੰ ਖਤਰਾ ਹੋ ਵੀ ਸਕਦਾ ਅਤੇ ਨਹੀਂ ਵੀ ਹੋ ਸਕਦਾ ਹੁਣ ਇਹ ਗੱਲਾਂ ਕੀ ਕੀਤੀਆਂ ਜਾ ਸਕਦੀਆਂ ਨੇ ਖੈਰ ਲੱਗਦਾ ਕਿ ਉਸਨੂੰ ਡਿਪੋਰਟ ਹੀ ਜਲਦੀ ਕੀਤਾ ਜਾਵੇਗਾ ਪਰ ਕੀ ਕੈਨੇਡੀਅਨ ਸਰਕਾਰ ਦੀ ਇਹ ਨੀਤੀ ਕਿ ਜਿਹੜੇ ਵਿਅਕਤੀਆਂ ਨੇ ਇੱਥੇ ਗੋਲੀਆਂ ਚਲਾਈਆਂ ਨੇ ਜੁਰਮ ਕੀਤੇ ਨੇ ਘਿਨਾਉਣੇ ਜੁਰਮ ਕੀਤੇ ਨੇ ਅਤੇ ਕੀ ਉਹਨਾਂ ਨੂੰ ਬਿਨਾਂ ਕੋਈ ਪ੍ਰੋਪਰ ਸਜ਼ਾ ਦਿੱਤੇ ਅਤੇ ਲੰਬੇ ਟਰਾਇਲਾਂ ਤੋਂ ਬਚਣ ਲਈ ਜਾਂ ਖਰਚੇ ਤੋਂ ਬਚਣ ਲਈ ਉਹਨਾਂ ਨੂੰ ਸਿੱਧਾ ਡਿਪੋਰਟ ਕੀਤਾ ਜਾਣਾ ਵਾਜਬ ਹੈ ਕਿਉਂਕਿ ਬਹੁਤ ਸਾਰੇ ਕੇਸ ਮੈਂ ਵਿਅਕਤੀਗਤ ਤੌਰ 'ਤੇ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਅਤੇ ਵਿਸ਼ਵਾਸ ਨਾਲ ਇਹ ਗੱਲ ਕਰ ਸਕਦਾ ਕਿ ਜਿਹੜੇ ਡਿਪੋਰਟ ਹੋ ਕੇ ਜਾ ਰਹੇ ਨੇ ਉਹ ਬਿਲਕੁਲ ਬੇਸ਼ਰਮਾ ਵਾਂਗ ਉੱਥੇ ਜਾ ਕੇ ਰਹਿ ਰਹੇ ਨੇ ਅਤੇ ਜ਼ਿੰਦਗੀ ਜੀ ਰਹੇ ਨੇ ਉਹਨੂੰ ਕੋਈ ਫਰਕ ਨਹੀਂ ਖੈਰ ਅੱਗੇ ਚੱਲਦੇ ਆ ਜੀ ਮਿਡਲ ਈਸਟ ਦੀ ਜੰਗ ਨੇ ਬਹੁਤ ਕੁਛ ਉਥਲ ਪੁਥਲ ਕੀਤਾ ਅਤੇ ਇਸ ਉਥਲ ਪੁਥਲ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਜਿਸ ਦਿਨ ਜੰਗ ਰੁਕਣ ਦੀ ਖਬਰ ਆਉਂਦੀ ਹੈ ਜੰਗ ਬੰਦੀ ਦੀ ਖਬਰ ਆਉਂਦੀ ਹੈ ਤੇਲ ਦੀਆਂ ਕੀਮਤਾਂ ਡਰੌਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿੱਦਣ ਫਿਰ ਹਲਚਲ ਹੁੰਦੀ ਹੈ ਅਤੇ ਫਿਰ ਇੱਥੇ ਕੰਮ ਖਰਾਬ ਹੋ ਜਾਂਦਾ ਹੈ ਮਿਡਲ ਈਸਟ ਦੇ ਵਿੱਚ ਅਮਰੀਕਾ ਇਜ਼ਰਾਈਲ ਇਰਾਨ ਇਸ ਜੰਗੀ ਤਣਾਅ ਨੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ

ਚਿੰਤਾ ਪੈਦਾ ਕੀਤੀ ਆ। ਪਰ ਕੁਛ ਆਰਥਿਕ ਮਾਹਰ ਨੇ ਉਹਨਾਂ ਦੇ ਵਿਚਾਰ ਕੁਛ ਹੈ ਵੱਖਰੇ ਜਿਹੇ ਅਤੇ ਬਹੁਤ ਹੈਰਾਨੀਜਨਕ ਉਹਨਾਂ ਨੇ ਇਸ ਦੇ ਬਾਰੇ ਵਿਸ਼ਲੇਸ਼ਣ ਕੀਤੇ ਨੇ। ਆਮ ਤੌਰ 'ਤੇ ਮੰਨਿਆ ਜਾਂਦਾ ਕਿ ਜਦੋਂ ਵੀ ਮਿਡਲ ਈਸਟ ਦੇ ਵਿੱਚ ਜੰਗ ਛਿੜਦੀ ਹੈ ਤਾਂ ਤੇਲ ਦੀ ਸਪਲਾਈ ਰੋਕਣ ਦੇ ਡਰ ਤੋਂ ਕੱਚੇ ਤੇਲ ਦੀਆਂ ਕੀਮਤਾਂ ਚੜ੍ਹਨ ਲੱਗਦੀਆਂ ਨੇ। ਪਰ ਇੱਕ BCA ਰਿਸਰਚ ਹੈਗੀ ਹੈ ਜੀ, BCA ਰਿਸਰਚ ਜਿਹੜੀ ਇੱਕ ਥਿੰਕ ਟੈਂਕ ਹੈ, ਉਹਨਾਂ ਦੇ ਚੀਫ ਇਨਵੈਸਟਮੈਂਟ ਸਟ੍ਰੈਟੇਜਿਸਟ ਨੀਤੀਵਾਨ ਰਣਨੀਤੀਕਾਰ ਜਿਹੜੇ ਨੇ ਜੀ ਮਾਰਕੋ ਪਾਪਿਕ, ਉਹਨਾਂ ਦਾ ਕਹਿਣਾ ਕਿ ਇਹ ਖੇਡ ਉਲਟੀ ਹੈ। ਉਲਟੀ ਕਿਉਂ? ਉਹ ਕਹਿੰਦੇ ਕਿ ਤੇਲ ਦਾ ਸਸਤਾ ਹੋਣਾ ਜੰਗ ਨੂੰ ਕੰਟੀਨਿਊ ਕਰ ਰਿਹਾ ਅਤੇ ਜੰਗ ਨੂੰ ਭਿਆਨਕ ਬਣਾ ਰਿਹਾ। ਉਹਨਾਂ ਨੇ ਇੱਕ ਬੜੇ ਵੱਡੇ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਇਨਵੈਸਟਰ ਨੇ ਨਾ, ਉਹਨਾਂ ਨੂੰ ਆਪਣੀ ਸੋਚ ਬਦਲਣੀ ਪੈਗੀ। ਅੱਜ ਦੇ ਹਾਲਾਤ ਵਿੱਚ ਜੰਗ ਲੜਾਈ ਤੇਲ ਦੀਆਂ ਕੀਮਤਾਂ ਨੂੰ ਫਿਕਸ ਨਹੀਂ ਕਰ ਰਹੀ, ਤੈਅ ਨਹੀਂ ਕਰ ਰਹੀ, ਬਲਕਿ ਤੇਲ ਦੀਆਂ ਡਿੱਗਦੀਆਂ ਕੀਮਤਾਂ ਜੰਗ ਦੇ ਅਗਲੇ ਕਦਮਾਂ ਦੀ ਤਿਆਰੀ ਹੈ। ਬਹੁਤ ਵੱਡਾ ਬਿਆਨ ਹੈ ਜੋ ਐਕਸਪਰਟ ਨੇ ਦਿੱਤਾ, ਅਤੇ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਇਰਾਨ ਦੀ ਆਰਥਿਕ ਮਜਬੂਰੀ। ਇਰਾਨ ਸਰਕਾਰ ਦਾ ਪੂਰਾ ਬਜਟ ਅਤੇ ਦੇਸ਼ ਦੀ ਜਿਹੜੀ ਇਕਾਨਮੀ ਹੈ ਕੱਚੇ ਤੇਲ ਦੀ ਵਿਕਰੀ 'ਤੇ ਡਿਪੈਂਡ ਕਰਦੀ ਹੈ, ਕਰੂਡ ਆਇਲ 'ਤੇ। ਤਾਂ ਜੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦੀਆਂ ਕੀਮਤਾਂ ਹੇਠਾਂ ਡਿੱਗਦੀਆਂ ਰਹੀਆਂ ਤਾਂ ਇਰਾਨ ਕੋਲ ਆਪਣੀ ਆਰਥਿਕਤਾ ਨੂੰ ਚਲਾਉਣ ਲਈ ਪੈਸਾ ਖਤਮ ਹੋਵੇਗਾ, ਅਤੇ ਇਸੇ ਸਥਿਤੀ ਵਿੱਚ ਆਪਣੇ ਆਪ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਇਰਾਨ ਵੱਲੋਂ ਇੱਕੋ ਇੱਕ ਰਸਤਾ ਬਚਦਾ ਹੈ ਕਿ ਉਹ ਜੰਗ ਨੂੰ ਫਿਰ ਜਾਰੀ ਰੱਖਦਾ। ਅਤੇ ਮਾਹਿਰ ਕਹਿੰਦੇ ਨੇ ਕਿ ਇਰਾਨ ਜਾਣ ਬੁੱਝ ਕੇ ਅਮਰੀਕਾ ਅਤੇ ਉਹਦੇ ਸਾਥੀਆਂ 'ਤੇ ਹਮਲੇ ਵਧਾ ਸਕਦਾ ਜੇ ਉਹਨਾਂ ਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਦਹਿਸ਼ਤ ਪੈਦਾ ਹੋ ਸਕਦੀ ਹੈ ਅਤੇ ਤੇਲ ਦੀ ਸਪਲਾਈ ਇੰਪੈਕਟ ਹੋਵੇਗੀ ਅਤੇ ਇਹਦੀ ਕੀਮਤ ਹੋਰ ਜ਼ਿਆਦਾ ਵਧੇਗੀ। ਇੱਥੇ ਇਹ ਵੀ ਡਿਟੇਲ ਹੈਗੀ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਜਦੋਂ ਉਹਨਾਂ ਦੇ ਤੇਲ ਦੇ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਮੀਦ ਸੀ ਕਿ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਵੇਗਾ, ਪਰ ਤੇਲ ਦੀ ਸਪਲਾਈ ਕਾਫੀ ਹੈ ਵਰਲਡ ਵਾਈਡ, ਪਰ ਇਸ ਨਾਲ ਇਰਾਨ ਦੀ ਚਿੰਤਾ ਥੋੜ੍ਹੀ ਜਿਹੀ ਹੋਰ ਵਧੀ ਹੈ। ਸੋ ਇਹਦਾ ਮਤਲਬ ਸਾਫ ਇਹ ਹੈ, ਜੇ ਅਸੀਂ ਗੱਲ ਮੰਨ ਲਈਏ ਇਸ ਐਕਸਪਰਟ ਦੀ, ਕਿ ਤੇਲ ਦੀ ਕੀਮਤ ਜਿਹੜੀ ਹੈ ਸਿਰਫ ਵਪਾਰ ਦਾ ਮੁੱਦਾ ਨਹੀਂ ਬਲਕਿ ਇੰਟਰਨੈਸ਼ਨਲ ਜਿਹੜੀ ਪੀਸ ਹੈ, ਅਮਨ ਸ਼ਾਂਤੀ ਹੈ, ਉਹਦੀ ਵੀ ਚਾਬੀ ਹੈ। ਸੋ ਇਹ ਖਬਰਾਂ ਜਿਹੜੀਆਂ ਨੇ ਹੋਰ ਇਸ ਤਰ੍ਹਾਂ ਦੀਆਂ ਆਈਆਂ ਅਤੇ ਜ਼ਰੂਰ ਅਸੀਂ ਪੇਸ਼ ਕਰਦੇ ਰਹਾਂਗੇ। ਹੋਰ ਖਬਰਾਂ ਦੇ ਵਿੱਚ ਕੁਛ ਲੋਕਲ ਖਬਰਾਂ ਜਿਹੜੀਆਂ ਨੇ ਆਪ ਜੀ ਨਾਲ ਸਾਂਝੀਆਂ ਕਰ ਲਈਏ ਜੀ। ਕੈਲਗਰੀ ਦੀਆਂ ਲੋਕਲ ਖਬਰਾਂ, ਇਹਨਾਂ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਇੱਕ ਡਰਾਈਵਰ ਸਟੋਨੀ ਟ੍ਰੇਲ 'ਤੇ 100 ਕਿਲੋਮੀਟਰ ਦੀ ਸਪੀਡ ਹੈ ਸਟੋਨੀ 'ਤੇ, ਤਾਂ 191 'ਤੇ ਜਾ ਰਿਹਾ ਸੀ। ਸਟੋਨੀ ਟ੍ਰੇਲ ਅਤੇ ਗਲੈਨਮੋ ਟ੍ਰੇਲ ਸਾਊਥ ਈਸਟ ਅਤੇ ਸਾਊਥ ਬਾਉਂਡ ਦੇ ਲਾਗੇ ਉਸਨੂੰ ਫੜਿਆ ਗਿਆ। ਇਹ ਖਬਰ ਹਾਲਾਂਕਿ ਮਹੀਨਾ ਪੁਰਾਣੀ ਪਰ ਪੁਲਿਸ ਨੇ ਹੁਣ ਸ਼ੇਅਰ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਜੂਨ 12 ਨੂੰ ਅਸੀਂ ਇੱਕ ਗੱਡੀ ਰੋਕੀ ਜੋ 191 ਦੀ ਸਪੀਡ 'ਤੇ ਜਾ ਰਹੀ ਸੀ ਅਤੇ ਇੱਕ ਐਲਕੋਹਲ ਸਕਰੀਨਿੰਗ ਦਾ ਜਿਹੜਾ ਐਗਜ਼ਾਮ ਹੁੰਦਾ ਜੀ, ਟੈਸਟ ਹੁੰਦਾ ਰੋਕਣ ਤੋਂ ਬਾਅਦ, ਡਰਾਈਵਰ ਨੇ ਉਹ ਵੀ ਨਹੀਂ ਪਾਸ ਕੀਤਾ, ਭਾਵ ਦਾਰੂ ਪੀ ਰੱਖੀ ਸੀ ਉਸਨੇ ਅਤੇ ਸਪੀਡ ਬਹੁਤ ਜ਼ਿਆਦਾ ਸੀ। ਅਤੇ ਅਗਲੀ ਜਿਹੜੀ ਗੱਲ ਹੈ ਜੀ, ਉਹ ਜੇ ਇੰਨੀ ਗੱਲ ਤੁਹਾਨੂੰ ਜ਼ਿਆਦਾ ਨਾ ਲੱਗੀ ਹੋਵੇ ਤਾਂ ਉਹ ਤੁਸੀਂ ਇਹ ਦੇਖੋ ਕਿ ਉਹ ਫੋਨ 'ਤੇ ਵੀਡੀਓ ਦੇਖ ਰਿਹਾ ਸੀ ਜਦੋਂ ਉਹ ਗੱਡੀ ਚਲਾ ਰਿਹਾ ਸੀ। ਡਰਾਈਵਰ ਦਾ ਲਾਇਸੈਂਸ 90 ਦਿਨਾਂ ਲਈ ਸਸਪੈਂਡ ਕੀਤਾ ਗਿਆ, ਗੱਡੀ 30 ਦਿਨਾਂ ਲਈ ਇੰਪੋਰਟ ਕੀਤੀ ਗਈ ਹੈ, $300 ਵਿਜੀਬਲ ਵੀਡੀਓ ਡਿਸਪਲੇ ਜਿਹੜਾ ਹੈ ਰੱਖਣ ਲਈ ਉਹਨੂੰ ਜਿਹੜਾ ਹੈ $300 ਹੋਇਆ, ਅਤੇ ਕਿ ਸਾਹਮਣੇ ਵੀਡੀਓ ਦੇਖ ਰਿਹਾ ਸੀ ਉਹ, ਅਤੇ ਅਡੀਸ਼ਨਲ ਫਾਈਨ ਜੁਰਮਾਨੇ ਵੀ ਹੋ ਸਕਦੇ ਨੇ ਅਤੇ ਪੁਲਿਸ ਜਿਹੜੀ ਆ ਉਸ 'ਤੇ ਹੋਰ ਚਾਰਜਿਸ ਵੀ ਫਾਈਲ ਕਰ ਸਕਦੀ ਹੈ। ਸੋ ਇਸ ਤਰ੍ਹਾਂ ਦੇ ਸੱਜਣ ਵੀ ਹੈਗੇ ਨੇ। ਕੁਛ ਹੋਰ ਚੰਗੀਆਂ ਖਬਰਾਂ ਵੱਲ ਵੀ ਰੁੱਖ ਕਰੀਏ ਜੀ। ਕੈਲਗਰੀ ਅਤੇ ਏਡਰੀ ਵੱਲੋਂ ਆਪਣੇ ਟ੍ਰਾਂਜ਼ਿਟ ਫੇਅਰ ਸਿਸਟਮ ਨੂੰ ਆਪਸ ਵਿੱਚ ਇੰਟੀਗ੍ਰੇਟ ਕਰਨ ਲਈ, ਮੇਲਣ ਲਈ ਕੁਛ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਏਡਰੀ ਮੇਅਰ ਹੈਦਰ ਸਪੀਅਰਮੈਨ, ਉਹਨਾਂ ਨੇ ਚਿੱਠੀ ਲਿਖੀ ਹੈ ਕੈਲਗਰੀ ਦੇ ਮੇਅਰ ਜਰਮੀ ਫਰਕਸ ਨੂੰ, ਅਤੇ ਇਹ ਕਿਹਾ ਸੀ ਕਿ ਅਸੀਂ ਦੋਵਾਂ ਸਿਟੀਆਂ ਦੇ ਟ੍ਰਾਂਜ਼ਿਟ ਫੇਅਰ ਸਿਸਟਮ ਨੂੰ ਆਪਸ ਵਿੱਚ ਮਿਲਾ ਦਈਏ। ਇਹਦਾ ਮਤਲਬ ਇਹ ਹੋਵੇਗਾ ਕਿ ਜਿਹੜੇ ਕਮਿਊਟ ਕਰਨ ਵਾਲੇ ਨੇ

0: ਏਡਰੀ ਤੋਂ ਬੱਸ ਵਿੱਚ ਕੈਲਗਰੀ ਬੱਸ ਦੇ ਵਿੱਚ ਜਾਂ ਸੀ ਟ੍ਰੇਨ 'ਤੇ ਆਉਂਦੇ ਨੇ ਜਾਂ ਇੱਧਰ ਉੱਧਰ ਨੂੰ ਜਾਂਦੇ ਨੇ ਉਹਨਾਂ ਨੂੰ ਭਾਵੇਂ ਇਹਨਾਂ ਕੋਲ ਲੰਬੇ ਸਮੇਂ ਦੀ ਟਿਕਟ ਹੋਵੇ ਉਹਨਾਂ ਨੂੰ ਸਿਸਟਮ ਨੂੰ ਸਵਿੱਚ ਕਰਨ ਦੀ ਉਹਨਾਂ ਨੂੰ ਦੁਬਾਰਾ ਕਿਰਾਇਆ ਨਹੀਂ ਦੇਣਾ ਪਵੇਗਾ। ਸਿਟੀ ਐਡਮਿਨਿਸਟ੍ਰੇਸ਼ਨ ਨੇ ਇਹ ਆਈਡੀਆ ਇੰਟਰ ਗਵਰਨਮੈਂਟਲ ਅਫੇਅਰਸ ਕਮੇਟੀ ਨੂੰ ਦਿੱਤਾ। ਉਹਨਾਂ ਨੇ ਇਸ ਨੂੰ ਡਿਬੇਟ ਦੇ ਵਿੱਚ ਫਿਊਚਰ ਮੀਟਿੰਗ ਦੇ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਕੈਲਗਰੀ ਆਪਣੇ ਗਵਰਨਮੈਂਟ
1: You are listening to Fairchild Radio CHKF FM 94.7, a multicultural radio station in Calgary.
2: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
3: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam
4: dosto Dan Sidhu live in Lok Sabha tusi har aitwar 5 baje to leke 7 baje tak sun sakde ho samajik aarthik te rajneetik pakde masle Mintu Gure Sirriya to Punjab te Bharat diyan khabran studio number 403-717-1947
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ

0: हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: अपने घर का दूजा नाम आ सुकून ते कैनेडा च घर खरीदना एक वड्डी चुनौती।
2: घर खरीदण तो पहला इत्मीनान नाल किसी प्रोफेशनल दी सलाह जरूर लाओ।
1: वधिया घर खरीदना, पैसे बचाने ने, सिरदर्दी तो भी बचना ते याद कर लो एक नाम मनदीप सिंह गिल।
2: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
1: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: भरोसेयोग रियल्टर मनदीप सिंह गिल दा नंबर नोट करो 403-617-1868।
1: जेकर कर रहे हो घर खरीदण ते वेचण दी प्लानिंग मनदीप सिंह गिल नूं कॉल कर लो जां विजिट करो उहनां दी वैबसाइट mandeep.realtor।
2: मैक्सवेल सेंट्रल दे रियल्टर मनदीप सिंह गिल 403-617-1868।
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 Avenue,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835। ਬਾਏ ਬਾਏ।

ਹੈਲੋ ਹੈਲੋ ਹੈਲੋ ਰੇਡੀਓ ਸਰਸੰਗਮ 94.7 ਐਫਐਮ ਤੁਸੀਂ ਸੁਣ ਰਹੇ ਹੋ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ 6 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਜੇਕਰ ਤੁਸੀਂ ਇਸ ਵੇਲੇ ਗੱਡੀ ਦੀ ਸਟੀਅਰਿੰਗ ਸੀਟ ਤੇ ਹੋ ਟ੍ਰੈਫਿਕ 'ਚ ਫਸੇ ਹੋ ਘਰ ਦੀ ਰਸੋਈ ਦੇ ਵਿੱਚ ਸ਼ਾਮ ਦਾ ਚਾਹ ਪਾਣੀ ਬਣਾ ਰਹੇ ਹੋ ਤਾਂ ਆਪਣੀ ਵਾਲੀਅਮ ਥੋੜ੍ਹੀ ਜਿਹੀ ਵਧਾ ਲਓ ਅਤੇ 1 ਘੰਟੇ ਤੱਕ ਤੁਸੀਂ ਟਿਊਨ ਇਨ ਕਰਕੇ ਰੱਖਣਾ ਰੇਡੀਓ ਸਰਸੰਗਮ 94.7 ਐਫਐਮ ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੀਤ ਹੋਣਗੇ ਜੀ ਤੁਹਾਡੀ ਪਸੰਦ ਦੇ ਜਿਹੜੇ ਤੁਸੀਂ ਗੀਤ ਸੁਣਨਾ ਚਾਹੋਗੇ ਤੁਸੀਂ ਮੈਨੂੰ ਟੈਕਸਟ ਕਰਨਾ ਹੈ ਤੇ ਅਸੀਂ ਉਹੀ ਗੀਤ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਚਲਾਉਣੇ ਆ ਸਾਡਾ ਸਟੂਡੀਓ ਦਾ ਫੋਨ ਨੰਬਰ ਹੈ 403-902-1323 403-902-1323 ਵਟਸਐਪ ਤੇ ਤੁਸੀਂ ਉਸ ਗੀਤ ਦਾ ਨਾਮ ਲਿਖ ਕੇ ਭੇਜਣਾ ਆਪਣਾ ਨਾਮ ਲਿਖ ਕੇ ਭੇਜਣਾ ਤੇ ਜਿਹੜਾ ਵੀ ਟਰੈਕ ਤੁਸੀਂ ਫਰਮਾਇਸ਼ ਕਰੋਗੇ ਉਹ ਟਰੈਕ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਚੱਲੇਗਾ ਜੀ

ਵਿੱਕੀ, ਪਾਲ, ਗੁਰਪ੍ਰੀਤ ਅਤੇ ਲਖਵੀਰ ਹੋਣਾ ਦੇ ਟੈਕਸਟ ਸਾਡੇ ਕੋਲ ਪਹੁੰਚ ਗਏ ਨੇ। ਅਸੀਂ ਇੱਕ ਇੱਕ ਕਰਕੇ ਇਹਨਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰੀਆਂ ਕਰਨੀਆਂ ਨੇ। ਜੇਕਰ ਤੁਸੀਂ ਅਜੇ ਤੱਕ ਇਹ ਨਹੀਂ ਸੋਚਿਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਸੁਣਨਾ ਹੈ, ਤਾਂ ਤੁਸੀਂ ਫਟਾਫਟ ਸੋਚ ਲਓ ਤੇ 4039021323 ਸਾਡੇ ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਤੇ ਵਟਸਐਪ ਤੇ ਜਾਣਾ ਹੈ ਤੁਸੀਂ, ਤੇ ਵਟਸਐਪ ਤੇ ਜਾ ਕੇ ਤੁਸੀਂ ਸੌਂਗ ਦਾ ਟਾਈਟਲ ਭੇਜਣਾ ਹੈ, ਆਪਣਾ ਨਾਮ ਲਿਖਣਾ, ਤੇ ਅਸੀਂ ਕੋਸ਼ਿਸ਼ ਸਾਡੀ ਪੂਰੀ ਪੂਰੀ ਹੋਏਗੀ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸਾਰਿਆਂ ਦੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਜਾਣ। 4039021323। ਅਗਲਾ ਗੀਤ ਤੁਹਾਨੂੰ ਸੁਣਾਵਾਂਗੇ ਜੀ ਫੋਰਐਵਰ ਤੇਗੀ ਪੰਨੂ ਹੋਰਾਂ ਦਾ, ਕਿਉਂਕਿ ਸਾਡੇ ਦੋ ਲਿਸਨਰ ਨੇ ਗੁਰਵਿੰਦਰ ਤੇ ਲਖਵੀਰ ਜਿਨ੍ਹਾਂ ਨੇ ਸੇਮ ਫਰਮਾਇਸ਼ ਕੀਤੀ ਹੈ, ਸੋ ਇਹਨਾਂ ਦੀ ਪਸੰਦ ਦਾ ਅਗਲਾ ਗੀਤ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼

ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ

ਵਾਹ ਜੀ ਵਾਹ। ਰੈਫ ਸਪੇਰਾ ਹੋਣਾ ਦਾ ਤੁਸੀਂ ਗੀਤ ਸੁਣਿਆ ਹੁਣੇ ਹੁਣੇ ਤੇ ਇਹ ਫਰਮਾਇਸ਼ ਸਾਨੂੰ ਗੁਰਪ੍ਰੀਤ ਹੋਰਾਂ ਨੇ ਕੀਤੀ ਸੀ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਹਰਜਿੰਦਰ ਕੌਰ ਹੋਣਾ ਦੀ ਤੇ ਇਹ ਕਹਿੰਦੇ ਨੇ ਕਿ ਗੀਤ ਸੁਣਾ ਦਿਓ ਦੇ ਲੈ ਕਿਹੜਾ। ਲੱਗਦਾ ਹੈ ਕਿ ਭੈਣ ਉਹਨਾਂ ਨੂੰ ਇੰਡੀਆ ਵਾਲੇ ਵਿਆਹ ਬਹੁਤ ਚੇਤੇ ਆਉਣ ਡਏ ਨੇ। ਚਲੋ ਕੋਈ ਨਾ ਦੇ ਲੈਂਦੇ ਹਾਂ ਗੇੜਾ ਫਿਰ ਇਸ ਗੀਤ ਦਾ ਵੀ।

0: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट स्वीट भी बनाईया जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नु 403-617-2111 ते अमन गिल नु भी कॉल कर सकदे हो 403-479-7007 ते बिल्डिंग परमिट पहला तो ही अप्रूव्ड है
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ

0: ਤਾਂ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਰ ਲੈਂਦੀ ਹਾਂ ਫੀਲਿੰਗ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
4: ਓਹੋ, ਅੱਜ ਫੇਰ ਨੀ ਲੋਡ ਮਿਲਿਆ।
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
1: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
1: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 403-870-1790 403-870-1790 ਸਟਾਰ ਮੂਵਿੰਗ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ। ਹੁਣੇ ਜਿਹੜਾ ਗੀਤ ਤੁਸੀਂ ਜੈਲੀ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਸੁਣਿਆ ਉਹ ਸਾਨੂੰ ਪ੍ਰਿਯੰਕਾ ਹੋਰਾਂ ਨੇ ਫਰਮਾਇਸ਼ ਕੀਤਾ ਸੀ। ਸੋ ਜੇਕਰ ਤੁਸੀਂ ਵੀ ਆਪਣਾ ਕੋਈ ਫਰਮਾਇਸ਼ੀ ਗੀਤ ਸੁਣਨਾ ਚਾਹੁੰਦੇ ਹੋ 4039021323 ਤੇ ਤੁਸੀਂ ਸਾਨੂੰ ਵਟਸਐਪ ਤੇ ਸੌਂਗ ਦਾ ਟਾਈਟਲ ਤੇ ਆਪਣਾ ਨਾਮ ਲਿਖ ਕੇ ਭੇਜ ਦਿਓ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਫਰਮਾਇਸ਼ੀ ਗੀਤ ਸ਼ਾਮਿਲ ਕਰਨ ਦੀ, ਕਿਉਂਕਿ ਸਾਡੇ ਕੋਲ ਸਮਾਂ ਵੀ ਥੋੜਾ ਰਹਿ ਗਿਆ। ਇਸ ਕਰਕੇ ਜੇਕਰ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਤੇ ਜਲਦੀ ਜਲਦੀ ਸਾਨੂੰ ਆਪਣੀਆਂ ਫਰਮਾਇਸ਼ਾਂ ਭੇਜ ਦਿਓ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅਸੀਂ ਹੁਣ ਫਰਮਾਇਸ਼ਾਂ ਲੈਣੀਆਂ ਬੰਦ ਕਰਾਂਗੇ ਕਿਉਂਕਿ ਸਾਡੇ ਪ੍ਰੋਗਰਾਮ ਦਾ ਸਮਾਂ ਆਲਮੋਸਟ ਖਤਮ ਹੈ ਸਿਰਫ ਇੱਕ ਗੀਤ ਹੋਰ ਫਰਮਾਇਸ਼ ਹੀ ਅਸੀਂ ਚਲਾਵਾਂਗੇ ਉਹ ਹੈ ਜੀ ਸੰਦੀਪ ਹੋਰਾਂ ਨੇ ਫਰਮਾਇਸ਼ ਕੀਤੀ ਅਮਰਿੰਦਰ ਗਿੱਲ ਦਾ ਗੀਤ ਕੌਫੀ ਸੁਣਨਾ ਚਾਹੁੰਦੇ ਆ ਬੜੇ ਸੋਹਣੇ ਟਾਈਮ ਤੇ ਬੜਾ ਸੋਹਣਾ ਗੀਤ ਇਹਨਾਂ ਨੇ ਫਰਮਾਇਸ਼ ਕੀਤਾ ਹੈ ਚਾਹ ਕੌਫੀ ਦੇ ਟਾਈਮ ਤੇ ਕਹਿੰਦੇ ਨੇ ਕਿ ਚਲੋ ਗੀਤ ਸੁਣ ਕੇ ਹੀ ਸਾਰ ਲੈਂਦੇ ਹਾਂ ਸੋ ਸੰਦੀਪ ਹੋਰਾਂ ਦੀ ਫਰਮਾਇਸ਼ ਤੇ ਕੌਫੀ ਗੀਤ ਜਿਹੜਾ ਆ ਉਹ ਅਸੀਂ ਪਲੇ ਕਰਾਂਗੇ ਪਰ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ ਜਿਨ੍ਹਾਂ ਦੀਆਂ ਫਰਮਾਇਸ਼ਾਂ ਰਹਿ ਗਈਆਂ ਨੇ ਉਹਨਾਂ ਕੋਲੋਂ ਅਸੀਂ ਖੇਮਾ ਦੇ ਜਾਚਕ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਪਹਿਲਾਂ ਚਲਾਈਆਂ ਜਾਣ ਸੋ ਇਸ ਦੇ ਨਾਲ ਹੀ ਇਜਾਜ਼ਤ ਦਿਓ ਧੰਨਵਾਦ

ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 403-40

0: 4350 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ

0: ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
4: Nakakahatak na ng 2-bedroom trailer pataas ng bundok. Pero ngayon, gagamitin mo yung kalakas-lakas na towing strength para iatid kina mami yung lawnmower. Toyota Tundra. Power for all your hauls. It's time to Toyota. Lease a 2026 Tundra 4x4 double cab SR5 from $145 weekly for 60 months at 4.49% APR with $86.99 down. Hybrid available. Visit shoptoyota.ca or your local Toyota dealer today.
5: The time is 6 p.m.
4: Summer na, guys. Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake checks, and tire prices that beat competitors by 5%. Book your appointment today. Humahata ka ng troso para sa tinayo mong cabin. Pero ngayon, dollhouse naman ang uwi ng sobrang lakas mong turbocharged engine. Toyota Tacoma. Reliable power for important deliveries. It's time to Toyota. Lease a 2026 Tacoma 4x4 double cab SR5 from $110 weekly for 60 months at 5.59% APR with $76.99 down. Hybrid available. Visit shoptoyota.ca or your local Toyota dealer today.
6: Sama-sama tayo muli sa susunod na linggo dito sa Radio Pinoy, ang radyo ng Filipino sa Calgary. Magmula alas 11 ng umaga hanggang alas 12 ng tanghali. Dito lamang po sa 94.7 Fairchild Radio.
4: Nakakahata ka na ng 2-bedroom trailer pataas ng bundok. Pero ngayon, gagamitin mo yung kalakas-lakas na towing strength para iatid kina mami yung lawnmower. Toyota Tundra. Power.